ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਰੰਭ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਸੂਚਨਾ ਸਾਹਮਣੇ ਸਾਂਝੀ ਕਰਦੇ ਹਾਂ ਕਿ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੈਲਗਰੀ ਅਤੇ ਗੁਰਦੁਆਰਾ ਗੋਬਿੰਦ ਸਰਵਰ ਸਕੂਲ ਦੇ ਪ੍ਰਬੰਧਕਾਂ ਵੱਲੋਂ ਸੂਚਨਾ ਹੈ ਕਿ 13 ਤਰੀਕ ਨੂੰ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਪਹਿਲਾ ਪ੍ਰਕਾਸ਼ ਪੁਰਬ ਬੜੇ ਧੂਮਧਾਮ ਨਾਲ ਮਨਾਇਆ ਜਾਏਗਾ, ਨਾਲ ਹੀ ਗੁਰਦੁਆਰਾ ਸਾਹਿਬ ਦੇ ਇਮਾਰਤ ਦੇ ਵਿੱਚ ਹੋਰ ਵਿਸਥਾਰ ਕਰਨ ਦੇ ਲਈ ਅਤੇ ਸਕੂਲ ਦੀ ਇਮਾਰਤ ਦੇ ਵਿੱਚ ਵਿਸਥਾਰ ਕਰਨ ਦੇ ਲਈ ਸੰਗਤਾਂ ਤੋਂ ਯਥਾਸ਼ਕਤ ਮਾਇਆ ਜਿਹੜੀ ਆ ਉਸ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਇੱਕ ਮੀਡੀਆ ਥਾਨ ਵੀ ਜਿਹੜਾ ਹੈ ਉਹ ਆਯੋਜਿਤ ਕੀਤਾ ਜਾ ਰਿਹਾ ਜਿਸ ਵਿੱਚ ਸਮੁੱਚਾ ਕੈਲਗਰੀ ਦਾ ਪੰਜਾਬੀ ਮੀਡੀਆ ਜਿਹੜਾ ਹੋਏਗਾ ਉਹ 13 ਤਰੀਕ ਨੂੰ 10 ਵਜੇ ਤੋਂ ਲੈ ਕੇ ਐਤਵਾਰ ਨੂੰ 10 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਉੱਥੇ ਹੋ ਕੇ ਅਤੇ ਉਹ ਤੁਹਾਡੇ ਨਾਲ ਉਹ ਇਕੱਤਰਤਾ ਦੇ ਵਾਸਤੇ ਜਿਹੜੀ ਮਾਇਕ ਸਹਾਇਤਾ ਹੋਏਗੀ ਉਸ 'ਤੇ ਉਹ ਪ੍ਰੋਗਰਾਮ ਜਾਰੀ ਰੱਖੇਗਾ ਅਤੇ ਜੋ ਵੀ ਯਥਾਸ਼ਕਤ ਸੰਗਤਾਂ ਦੇਣਗੀਆਂ ਉਸ ਦੀ ਅਨਾਊਂਸਮੈਂਟ ਕਰਦਾ ਰਹੇਗਾ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਇਲਾਹੀ ਸੰਦੇਸ਼ ਦੇ ਨਾਲ।

ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ। ਇਹ ਸਿੱਧਾ ਸਰਕਾਰ ਨੂੰ ਬਿਲ

ਇਸੇ ਦੇ ਵਿੱਚ ਆਪਾਂ ਵਿਚਾਰ ਕਰ ਰਹੇ ਸੀ, ਸਰਵਣ ਕਰ ਰਹੇ ਸੀ।

ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹਿ ਪਠਾਇਆ। ਭਾਈ ਗੁਰਦਾਸ ਜੀ ਦੀ ਇਸੇ ਤਰ੍ਹਾਂ ਬਾਣੀ ਦੀ ਪੰਕਤੀ ਚੱਲ ਰਹੀ ਸੀ। ਆਪ ਨਰਾਇਣ ਕਲਾ ਧਾਰ, ਜਗ ਮੇਂ ਪਰਵਰਿਓ। ਪਟ ਸਾਹਿਬਾਨ ਦਾ ਜਿਹੜਾ ਗੁਰੂ ਸਾਹਿਬਾਨ ਦੇ ਸੰਬੰਧ ਦੇ ਵਿੱਚ ਜਿਹੜੇ ਸਵੱਈਏ ਨੇ, ਜਿਨ੍ਹਾਂ ਦਾ ਅਸੀਂ ਸਵੇਰ ਦੇ ਸਮੇਂ ਪਾਠ ਸਰਵਣ ਕਰਦੇ ਹਾਂ, ਜਦੋਂ ਦਰਬਾਰ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਦੀ ਸਵਾਰੀ ਆਉਂਦੀ ਹੈ, ਅਤੇ ਫਿਰ ਜਿੰਨਾ ਚਿਰ ਪ੍ਰਕਾਸ਼ ਹੋ ਰਿਹਾ ਹੁੰਦਾ ਹੈ, ਸਿੰਘ ਸਾਹਿਬ ਗੁਰੂ ਸਾਹਿਬਾਨ ਦੇ ਸਿਫਤ ਸਲਾਹ ਦੇ ਵਿੱਚ ਜਿਹੜੇ ਪਟ ਸਾਹਿਬਾਨ ਨੇ ਸਵੱਈਏ ਉਚਾਰੇ ਨੇ ਉਹਨਾਂ ਦੇ ਵਿੱਚ। ਹੁਣ ਇੱਥੇ ਪ੍ਰੋਫੈਸਰ ਸਾਹਿਬ ਸਿੰਘ ਵੀ ਜਦੋਂ ਇਸ ਪੰਕਤੀ ਦੇ ਅਰਥ ਕਰਦੇ ਨੇ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਤਾਂ ਇਹ ਅਰਥ ਕਰਦੇ ਨੇ ਕਿ ਗੁਰੂ ਅਮਰਦਾਸ ਆਪ ਜੀ ਨਾਰਾਇਣ ਰੂਪ ਹੋ, ਜੋ ਆਪਣੀ ਸੱਤਾ ਰਚ ਕੇ ਜਗਤ ਵਿੱਚ ਪਰਿਵਰਤ ਹੋਇਆ ਹੈ, ਨਿਰੰਕਾਰ ਹੈ। ਗੁਰੂ ਅਮਰਦਾਸ ਜੀ ਦਾ ਆਕਾਰ ਰੂਪ ਹੈ, ਹੋ ਕੇ ਰੂਪ ਤਾਰ ਕੇ ਜਗਤ ਵਿੱਚ ਜੋਤ ਪ੍ਰਗਟਾਈ ਹੈ। ਪਰ ਜੇ ਆਪਾਂ ਇਸ ਤਰ੍ਹਾਂ ਇਹ ਮੰਨ ਕੇ ਤੁਰੀਏ, ਤਾਂ ਫਿਰ ਹੋਣਾ ਕੀ ਹੈ? ਕਿਉਂਕਿ ਇੱਕ ਪਾਸੇ ਅਸੀਂ ਇਸ ਗੱਲ ਨੂੰ ਗੁਰਬਾਣੀ ਰੱਦ ਕਰਦੀ ਹੈ, ਸੋ ਮੁਖ ਚੱਲੋ ਜੋ ਕਹੇ ਰਾਮ ਜੋਨੀ। ਅਸੀਂ ਗੁਰੂ ਸਾਹਿਬਾਨ ਨੂੰ ਜਾਂ ਕਿਸੇ ਵੀ ਮਹਾਨ ਵਿਅਕਤੀ ਨੂੰ ਰੱਬ ਵਰਗਾ, ਰੱਬ ਦੇ ਗੁਣਾਂ ਦੇ ਨਾਲ ਤੁਲਨਾ ਤਾਂ ਦੇ ਸਕਦੇ ਹਾਂ, ਪਰ ਰੱਬ ਨਹੀਂ ਕਹਿ ਸਕਦੇ। ਅਸਲ ਦੇ ਵਿੱਚ ਇਸੇ ਸ਼ਬਦ ਦੇ ਵਿੱਚ ਜਿੱਥੇ, ਕਿਉਂਕਿ ਇਹ ਸਵੱਈਆ ਜਿਹੜਾ ਹੈ ਗੁਰੂ ਅਮਰਦਾਸ ਪਾਤਸ਼ਾਹ ਨੂੰ ਸਮਰਪਿਤ ਹੈਗਾ, ਪਰ ਇਸ ਦੇ ਵਿੱਚ ਪਹਿਲਾਂ ਅਕਾਲ ਪੁਰਖ ਦਾ ਸਰੂਪ ਬਿਆਨ ਕੀਤਾ ਗਿਆ ਗੁਰੂ ਨਾਨਕ ਪਾਤਸ਼ਾਹ ਤੋਂ ਵੀ ਪਹਿਲਾਂ, ਕਿਉਂਕਿ ਗੁਰਬਾਣੀ ਦੇ ਅਨੁਸਾਰ ਗੁਰੂ ਨਾਨਕ ਪਾਤਸ਼ਾਹ ਦੀ ਆਪਣੀ ਗਵਾਹੀ ਕਿ ਜਦੋਂ ਸਿੱਧ ਪੁੱਛਦੇ ਨੇ ਗੁਰੂ ਸਾਹਿਬ ਨੂੰ, ਕੌਣ ਗੁਰੂ, ਕਿਸਕਾ ਤੂੰ ਚੇਲਾ, ਗੁਰੂ ਸਾਹਿਬ ਦਾ ਜਵਾਬ ਹੈ, ਸ਼ਬਦ ਗੁਰੂ ਸੁਰਤ ਤੁਨ ਚੇਲਾ। ਭਾਵ ਮੈਂ ਸ਼ਬਦ, ਮੇਰਾ ਗੁਰੂ ਹੈ, ਉਹੀ ਸ਼ਬਦ ਗੁਰੂ, ਭਾਵ ਗਿਆਨ ਗੁਰੂ, ਜਿਸ ਨੂੰ ਅੱਜ ਅਸੀਂ ਸ਼ਬਦ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਆਪਣਾ ਜੁਗੋ ਜੁਗ ਅਟਲ ਇੱਕੋ ਇੱਕ ਗੁਰੂ, 10 ਗੁਰੂ ਸਾਹਿਬਾਨ ਦੀ ਆਤਮਕ ਜੋਤ ਮੰਨ ਕੇ ਉਸਦੀ ਰਹਿਨਮਾਈ ਦੇ ਵਿੱਚ ਸਮੁੱਚਾ ਪੰਥ ਜਿਹੜਾ ਉਹ ਵਿਚਰੇ। ਇਸ ਸ਼ਬਦ ਰੂਪ ਦੀ ਹੀ ਗੱਲ ਜਿਹੜੀ ਆ, ਕਿਉਂਕਿ ਆਪ ਨਾਰਾਇਣ ਕਲਾ ਧਾਰ ਜਗ ਮੇਂ ਪਰਵਰਿਓ, ਨਾਰਾਇਣ ਨੇ ਅੱਗੇ ਦੀ ਅੱਗੇ ਪੰਕਤੀ ਆਉਂਦੀ ਆ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰੇ। ਇੱਥੇ ਕਿਸੇ ਵਿਅਕਤੀ ਦੇ ਨਾਲ ਨਹੀਂ, ਸ਼ਬਦ ਰੂਪ, ਜਿਸ ਤਰ੍ਹਾਂ ਕਿ ਮੇਰੇ ਪਹਿਲਾਂ ਤੁਸੀਂ ਭਾਈ ਸਾਹਿਬ ਭਾਈ ਅਜੇ ਪਾਲ ਸਿੰਘ ਜੀ ਦੀ ਮੈਂ ਉਹਨਾਂ ਦੀ ਵਿਆਖਿਆ ਬ੍ਰੋਡਕਾਸਟ ਕਰ ਰਿਹਾ ਸਾਂ, ਉਹਦੇ ਵਿੱਚ ਵੀ ਤੁਸੀਂ ਬੜੇ ਵਿਸਥਾਰ ਨਾਲ ਇਸ ਚੀਜ਼ ਨੂੰ ਸਰਵਣ ਕੀਤਾ ਹੋਣਾ ਹੈ ਕਿ ਨਾਰਾਇਣ ਉਹ ਅਕਾਲ ਪੁਰਖ ਆਪ ਹੀ ਇੱਕ ਜੁਗਦੀ ਨਾਲ ਸ਼ਬਦ ਰੂਪ ਇਸ ਸੰਸਾਰ ਵਿੱਚ ਆ ਕੇ ਸੰਸਾਰ ਨੂੰ ਚਾਨਣ ਕੀਤਾ। ਗੁਰੂ ਨਾਨਕ ਪਾਤਸ਼ਾਹ ਦਾ ਅਸੀਂ ਪ੍ਰਕਾਸ਼ ਪੁਰਬ ਤਾਂ ਮਨਾਉਂਦੇ ਹਾਂ, ਅਸੀਂ ਉਹਨਾਂ ਦਾ ਜੋਤੀ ਜੋਤ ਪੁਰਬ ਤਾਂ ਮਨਾਉਂਦੇ ਹਾਂ, ਪਰ ਬਾਕੀ ਦੇ 9 ਗੁਰੂ ਸਾਹਿਬਾਨ ਦਾ
ਅਸੀਂ ਗੁਰਤਾ ਦਿਵਸ ਮਨਾਉਂਦੇ ਹਾਂ, ਗੁਰੂ ਨਾਨਕ ਪਾਤਸ਼ਾਹ ਦਾ ਨਹੀਂ ਮਨਾਉਂਦੇ। ਕਾਰਨ ਕੀ ਹੈ? ਕਿ ਗੁਰੂ ਨਾਨਕ ਪਾਤਸ਼ਾਹ ਵੀ ਸ਼ਬਦ ਰੂਪ ਗੁਰੂ ਆਪਣੇ ਆਗਮਨ ਦੇ ਨਾਲ ਹੀ, ਪ੍ਰਕਾਸ਼ ਦੇ ਨਾਲ ਹੀ ਗੁਰੂ ਸਨ। ਸੋ ਉਹਨਾਂ ਨੇ ਕਿਸੇ ਸਮੇਂ ਤੇ ਸਪੈਸ਼ਲ ਤੌਰ ਤੇ ਗੁਰਤਾ ਦੀ ਗੱਦੀ ਜਾਂ ਗੁਰਤਾ ਦੀ ਜ਼ਿੰਮੇਵਾਰੀ ਵਿਸ਼ੇਸ਼ ਤੌਰ ਤੇ ਨਹੀਂ ਲਈ, ਉਹ ਤੁਰੋਂ ਹੀ ਸਨ। ਤੇ ਇਸੇ ਕਰਕੇ ਦੂਸਰੀ ਗੱਲ, ਸ਼ਬਦ ਰੂਪ ਗੁਰੂ ਜਿਸ ਅਕਾਲ ਪੁਰਖ ਦਾ ਦੇ ਸਿਧਾਂਤ ਦਾ ਕਨਸੈਪਟ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਜਾਂ ਪੂਰੀ ਭਗਤੀ ਮੂਵਮੈਂਟ ਨੇ ਜਿਸ ਅਕਾਲ ਪੁਰਖ ਦੇ ਜਿਸ ਸਰੂਪ ਦੀ ਵਿਆਖਿਆ ਕੀਤੀ ਹੈ, ਉਹ ਕਿਤੇ ਸੱਤਵੇਂ ਆਕਾਸ਼ ਦੇ ਵਿੱਚ ਕਿਤੇ ਜਗਤ ਤੋਂ ਅਲੱਗ ਕਿਸੇ ਥਾਂ ਤੇ ਬੈਠ ਕੇ ਸੰਸਾਰ ਦਾ ਨਿਜ਼ਾਮ ਨਹੀਂ ਚਲਾ ਰਿਹਾ। ਕਬੀਰ ਸਾਹਿਬ ਵੀ ਇਹੀ ਕਹਿ ਰਿਹਾ ਕਿ ਸ਼ਾਮ ਮੂਰਤ ਨਾ ਹੈ, ਅਸਮਾਨ ਮਿਆਨੋ। ਉਸ ਸ਼ਬਦ ਦੇ ਵਿੱਚ ਜਿੱਥੇ ਇਸਦਾ ਜ਼ਿਕਰ ਕਰ ਰਹੇ ਨੇ, ਜਗਤ ਦੇ ਵਿੱਚ ਵਿਚਰਨ ਦੀ ਗੱਲ ਕਰ ਰਹੇ ਨੇ, ਉੱਥੇ ਉਹ ਇਹ ਦੱਸ ਰਹੇ ਨੇ ਕਿ ਬਈ ਉਹ ਕਿਸੇ ਦੀ ਮੂਰਤ ਵਿੱਚ ਨਹੀਂ ਆ, ਕਿਸੇ ਸੱਤਵੇਂ ਅਸਮਾਨ ਤੇ ਨਹੀਂ ਆ, ਬਲਕਿ ਗੁਰਵਾ ਕੇ ਅਸੀਂ ਆਸਾ ਦੀ ਵਾਰ ਦਾ ਪਾਠ ਕਰਦੇ ਹਾਂ, ਰੋਜ਼ ਹੀ ਕੀਰਤਨ ਕਰਦੇ ਹਾਂ। ਸੰਸਾਰ ਦੇ ਹਰ ਗੁਰਦੁਆਰਾ ਸਾਹਿਬਾਨ ਹਰ ਥਾਂ ਤੇ ਸਵੇਰ ਦੇ ਸਮੇਂ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ। ਤੇ ਆਸਾ ਦੀ ਵਾਰ ਦੀ ਆਰੰਭ ਵਿੱਚ ਹੀ ਆਪੀ ਨੇ ਆਪ ਸਾਜਿਆ, ਸਾਜਿਓ ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀਨ ਕਰ ਆਸਨ ਡਿਠੋ ਚਾ। ਉਹ ਅਕਾਲ ਪੁਰਖ ਦੀ ਹਸਤੀ ਜਿਹੜੀ ਆ, ਉਹ ਸੰਸਾਰ ਤੋਂ ਬ੍ਰਹਿਮੰਡ ਤੋਂ ਵੱਖ ਨਹੀਂ, ਬ੍ਰਹਿਮੰਡ ਦੇ ਵਿੱਚ ਹੀ ਸਮਾਈ ਹੋਈ ਹੈ। ਨਿਰੰਕਾਰ ਆਕਾਰ ਰੂਪ ਜਗ ਮੰਡਲ ਕਰਿਓ। ਸੋ ਨਿਰਾਕਾਰ ਰੂਪ ਤੋਂ ਆਕਾਰ ਸ਼ਬਦ ਦੇ ਰੂਪ ਦੇ ਵਿੱਚ ਨਿਰੰਕਾਰ ਆਕਾਰ ਜੋਤ ਆ, ਜੋਤ ਰੂਪ ਨੇ, ਗਿਆਨ ਰੂਪ ਨੇ, ਜਗ ਮੰਡਲ। ਇੱਥੇ ਇਹ ਜੋਤ ਦੀਵਾ ਨਹੀਂ ਆ, ਲਾਟ ਨਹੀਂ ਆ, ਜਿਹੜੀ ਕਿ ਅਸੀਂ ਆਮ ਤੌਰ ਤੇ ਇਹ ਸਮਝਦੇ ਹਾਂ ਕਿ ਉਹ ਲਾਟ ਹੀ ਜਿਹੜੀ ਆ ਉਹ ਇੱਕ ਥਾਂ ਤੋਂ ਦੂਸਰੀ ਰੂਹ ਦੇ ਵਿੱਚ, ਦੂਸਰੇ ਜਿਸਮ ਦੇ ਵਿੱਚ ਇੱਕਦਮ ਇੱਕ ਪਾਸਿਓਂ ਨਿਕਲਦੀ ਹੈ, ਦੂਜੇ ਪਾਸੇ ਪ੍ਰਵਾਨ ਹੋ ਜਾਂਦੀ ਹੈ, ਉਸ ਸਿਧਾਂਤ ਨੂੰ ਹੀ ਗੁਰਮਤ ਨਹੀਂ ਮੰਨਦੀ। ਗਿਆਨ ਰੂਪ ਜੋਤ, ਇਸੇ ਕਰਕੇ ਜਦੋਂ ਗੁਰੂ ਸਾਹਿਬਾਨ ਦੇ ਮਸਲਸਲ ਨਿਰੰਤਰ ਗੱਦੀ ਨਿਸ਼ੀਨੀ ਜਾਂ ਗੁਰਤਾ ਦੀ ਜ਼ਿੰਮੇਵਾਰੀ ਸੰਭਾਲਣ ਦੀ ਗੱਲ ਕੀਤੀ ਜਾਂਦੀ ਹੈ, ਤਾਂ ਇਹੀ ਕਿਹਾ ਜਾਂਦਾ ਹੈ, ਜੋਤ ਉਹ ਆ ਜੁਗਤ ਸਾਈ ਸਹਿ ਕਾਇਆ ਫੇਰ ਪਲਟਿਆ। ਉਹੀ ਗਿਆਨ ਦੀ ਜਿਹੜੀ ਜੋਤ ਹੈ, ਉਹ ਹੀ ਜਿਹੜੀ ਆ ਉਹ ਪ੍ਰਵੇਸ਼ ਕਰਦੀ ਹੈ। ਜਦੋਂ ਇਸ ਸ਼ਬਦ ਦਾ ਉਚਾਰਨ ਵੀ ਹੁੰਦਾ ਹੈ, ਪੰਜ ਤੱਤਾਂ ਦੇ ਸਰੀਰ ਦੀ ਗੱਲ ਜਦੋਂ ਕਰਦੇ ਆ, ਸਰੀਰ ਜਦੋਂ ਇਸ ਸਰੀਰ ਦੇ ਵਿੱਚ ਜਾਨ ਨਹੀਂ ਰਹਿੰਦੀ ਆ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਬਈ ਸਰੀਰ ਚੜ੍ਹਾਈ ਕਰ ਜਾਂਦਾ ਹੈ, ਤਾਂ ਹੁੰਦਾ ਕੀ? ਗੁਰੂ ਸਾਹਿਬ ਕਹਿੰਦੇ ਆ, ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਇਹ ਜੋਤ ਗਿਆਨ ਰੂਪ ਜੋਤ ਜਿਹੜੀ ਆ ਗਿਆਨ ਚ ਸਮਾ ਜਾਂਦੀ ਹੈ। ਮਾਟੀ ਮਾਟੀ ਹੋਈ ਏਕ, ਰੋਣ ਹਾਰੇ ਕੀ ਕੌਣ ਅਟੇਕ। ਯਾਨੀ ਪੰਜ ਤੱਤ ਜਿਹੜੇ ਨੇ, ਪੰਜਾਂ ਦੇ ਵਿੱਚ ਸਮਾ ਜਾਂਦੇ ਨੇ, ਜੋਤੀ ਜੋਤ ਵਿੱਚ ਚਲੀ, ਗਿਆਨ ਰੂਪੀ ਜੋਤ। ਸੋ ਇਸ ਕਰਕੇ ਜਿਹੜਾ ਆਪਾਂ ਕਰ ਰਹੇ ਸੀ ਕਿ ਗੁਰੂ ਸਾਹਿਬ ਸਾਨੂੰ ਇਹ ਉਪਦੇਸ਼ ਦਿੰਦੇ ਨੇ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ
ਅਕਾਲ ਪੁਰਖ ਤੋਂ ਗੁਰੂ ਨਾਨਕ ਪਾਤਸ਼ਾਹ ਤੱਕ ਉਹ ਜੋਤ ਆਉਂਦੀ ਹੈ ਗੁਰੂ ਨਾਨਕ। ਔਰ ਗੁਰੂ ਨਾਨਕ ਪਾਤਸ਼ਾਹ ਇਹ ਵੀ ਕਹਿ ਰਿਹਾ ਨਾ ਕਿ ਧੁਰਕੀ ਬਾਣੀ ਆਈ, ਉਹ ਕਿਤੇ ਆਕਾਸ਼ ਤੋਂ ਨਹੀਂ ਕਹਿੰਦੇ, ਧੁਰੋਂ ਅੰਦਰੋਂ, ਤੁਰ ਅੰਦਰੋਂ, ਕਿਉਂਕਿ ਅਕਾਲ ਪੁਰਖ ਦਾ ਵਾਸਾ ਤੁਰ ਅੰਦਰ ਏ। ਗੁਣਾ ਦੇ ਨਾਲ ਗੁਰਮਤ ਵਿੱਚ ਕਿਤੇ ਵੀ ਤੁਸੀਂ ਇਹ ਦੇਖੋਗੇ ਉੱਪਰ ਦੀ ਗੱਲ ਨਹੀਂ ਆ। ਆਪਾਂ ਜਿੰਨੇ ਵੀ ਦੂਸਰੇ ਧਰਮ ਨੇ ਆਮ ਵਿਹਾਰਕ ਗੱਲਾਂ ਕਰਦੇ ਹਾਂ, ਉੱਪਰ ਵਾਲਾ ਦੇਖ ਰਹਾ, ਗੁਰਮਤ ਦੇ ਵਿੱਚ ਕਿਤੇ ਵੀ ਉੱਪਰ ਵਾਲੇ ਦੀ ਗੱਲ ਨਹੀਂ ਆਈ। ਪਰ ਅਸੀਂ ਦੇਖਾ ਦੇਖੀ ਉਸ ਸ਼ਬਦਾਵਲੀ ਦੀ ਵਰਤੋਂ ਕਰਦੇ ਹਾਂ। ਗੁਰਮਤ ਨੇ ਅਕਾਲ ਪੁਰਖ ਦਾ ਸੰਬੰਧ ਤੁਰ ਦੇ ਨਾਲ, ਕਿਉਂਕਿ ਅਕਾਲ ਪੁਰਖ ਸ਼ਕਤੀ ਹੈ, ਵਿਅਕਤੀ ਨਹੀਂ ਹੈ ਗੁਰਮਤ ਅਨੁਸਾਰ। ਇਸੇ ਕਰਕੇ ਜੇ ਅਸੀਂ ਇਸ ਨੂੰ ਹੋਰ ਥੋੜਾ ਵਿਸਥਾਰ ਵਿੱਚ ਜਦੋਂ ਜਾਂਦੇ ਹਾਂ, ਅਸੀਂ ਕਹਿੰਦੇ ਹਾਂ ਨਿਰੰਕਾਰ ਤੇ ਆਕਾਰ। ਆਕਾਰ ਜੋ ਹੈ ਉਹ ਸਾਰਾ ਬ੍ਰਹਿਮੰਡ ਹੈ, ਪਰ ਨਿਰਾਕਾਰ ਉਹ ਰੂਪ ਹੈ, ਉਹ ਸਮਰੱਥਾ ਹੈ, ਉਹ ਸ਼ਕਤੀ ਹੈ, ਉਹ ਤਾਕਤ ਹੈ। ਕੁਛ ਕੋ ਨਾਂ ਲੈ ਕੇ ਨਹੀਂ, ਅਣਗਿਣਤ ਉਹ ਵੀ ਅਥਾ ਹੈ, ਉਹ ਕੁਛ ਗਿਣਤੀ ਮਿਣਤੀ ਦੀ ਨਹੀਂ, ਜਿਹੜੇ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਲਾਜ ਆਫ ਕਾਸਮਸ, ਇੱਕ ਢੰਗ ਨਾਲ ਬਿਆਨ ਕਰਦੇ ਹਾਂ ਪ੍ਰੈਕਟੀਕਲੀ, ਉਹ ਵੀ ਨਹੀਂ ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਹੁਕਮ ਕਹਿੰਦੇ। ਉਹ ਹੁਕਮ ਵੀ ਜਿਹੜਾ ਹੈ, ਕਿਉਂਕਿ ਜਦੋਂ ਅਕਾਲ ਪੁਰਖ ਨੂੰ ਸਮਝਣਾ ਹੈ, ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ, ਤਾਂ ਫਿਰ ਅਸੀਂ ਅਕਾਲ ਪੁਰਖ ਦੇ ਭੇਦ ਨੂੰ ਸਮਝ ਆਉਂਦੇ ਹਾਂ। ਅਕਾਲ ਪੁਰਖ ਨੂੰ ਜਾਂ ਬਾਣੀ ਨੂੰ, ਬਾਣੀ ਦੇ ਸਰੂਪ ਨੂੰ ਅਸੀਂ ਇੱਕਦਮ ਇਸ ਤਰ੍ਹਾਂ ਨਹੀਂ ਪਛਾਣ ਸਕਦੇ ਕਿ ਬਈ ਅਸੀਂ ਉਹਦਾ ਕੋਈ ਸਾਕਿਆ ਰੂਪ ਦੇਖਾਂਗੇ ਉਹਨੂੰ ਕਿਸੇ, ਕਿਉਂਕਿ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਾਪੇ। ਇੱਕ ਤਾਂ ਪੰਜ ਤੱਤਾਂ ਤੋਂ ਪਰੇ, ਦੂਜਾ ਜਿਹੜੇ ਉਹ ਗੁਣ ਨੇ ਰਜੋ ਤਮੋ ਸਤੋ ਇਹਨਾਂ ਤੋਂ ਪਰੇ, ਇਹਨਾਂ ਚ ਪਾਇਆ ਵੀ ਨਹੀਂ ਜਾ ਸਕਦਾ। ਇਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ, ਸੁਖਮਨੀ ਸਾਹਿਬ ਚ ਰੋਜ਼ ਪੜ੍ਹਦੇ। ਪਰ ਉਹ ਬੁੱਝ ਦਾ ਬਾਣੀ ਚ ਇਹ ਵੀ ਆਉਂਦਾ ਹੈ ਨਾ, ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਂਦਾ, ਜਿਸ ਨੇ ਉਸ ਤੇ ਇਸ ਲਾਜ ਨੂੰ, ਇਸ ਤੇ ਨਿਜ਼ਾਮ ਨੂੰ, ਹੁਕਮ ਨੂੰ ਸਮਝ ਲਿਆ। ਇਹ ਹੁਕਮ ਸਮਝਣ ਵਾਸਤੇ ਹੀ ਜਿਹੜਾ ਹੈ ਸਚਿਆਰਾ ਬਣਨ ਵਾਸਤੇ ਹੀ ਗੁਰੂ ਸਾਹਿਬ ਇਹ ਕਹਿੰਦਾ ਕਿ ਹੁਕਮ ਰਜ਼ਾਈ ਚੱਲਣਾ, ਹੁਕਮ ਦੀ ਰਜ਼ਾ ਚ ਰਾਜ਼ੀ ਰਹਿਣਾ, ਹੁਕਮ ਕੀ ਹੈ, ਹੁਕਮ ਨੂੰ ਸਮਝਾਉਣਾ ਹੈ। ਪੂਰੀ ਬਾਣੀ ਦੇ ਵਿੱਚ ਹੁਕਮ, ਸੱਚ, ਧਰਮ ਇਸ ਕੰਸੈਪਟ ਦੇ ਰਾਊਂਡ ਰਿਵਾਲਵ ਕਰਦੀ ਹੈ। ਇੱਕ ਓਂਕਾਰ, ਇੱਕ ਤੋਂ ਹੀ ਪਸਾਰਾ ਹੋਇਆ, ਵਨ ਐਂਡ ਓਨਲੀ ਵਨ, ਦੀ ਐਬਸਲੂਟ ਰਿਐਲਿਟੀ। ਸੋ ਉਸੇ ਦੇ ਨਾਲ ਜਦੋਂ ਹੁਣ ਕਿਸੇ ਨੂੰ ਪਰਸਨੀਫਾਈ ਕਰਦੇ ਹਾਂ, ਕਿਸੇ ਨੂੰ ਆਈਡੈਂਟੀਫਾਈ ਕਰਦੇ ਹਾਂ ਕਿਸੇ, ਉਸਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਉਸ ਨੂੰ ਰੱਬ ਮੰਨਣਾ, ਉਸਨੂੰ ਕਹਿੰਦੇ ਰੱਬ ਵਰਗਾ। ਗੁਰਮਤ ਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਕਿ ਅੱਜ ਆਪਾਂ ਜ਼ਿਕਰ ਜਿਹੜਾ ਅਸਲ 'ਚ ਕਰ ਰਹੇ ਹਾਂ ਉਹ ਇਹ ਕਰ ਰਹੇ ਹਾਂ ਕਿ ਕੇਵਲ ਮਨੁੱਖ ਜਾਤੀ ਦੇ ਕੋਲ ਹੀ ਸ਼ਬਦ ਦਾ ਦੀ ਤਾਕਤ ਹੈ, ਹੋਰ ਕਿਸੇ ਕੋਲ ਨਹੀਂ। ਹੋ ਸਕਦਾ ਉਹਨਾਂ ਜਿੰਨੀਆਂ ਵੀ ਬਾਕੀ ਸ਼੍ਰੇਣੀਆਂ ਨੇ ਉਹਨਾਂ ਦਾ ਵੇ ਆਫ ਕਮਿਊਨੀਕੇਸ਼ਨ ਹੈ, ਪਰ ਉਹ ਸ਼ਬਦ ਨਹੀਂ ਆ, ਉਹ ਬੋਲੀਆਂ ਜਿਹੜੀਆਂ ਜਿਹਨਾਂ ਦਾ ਜ਼ਿਕਰ ਆਉਂਦਾ ਨਾ, ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤਨ, ਉਹ ਡਿਫਰੈਂਟ ਡਿਫਰੈਂਟ ਜਿਹੜਾ ਜਿਹੜੀਆਂ ਵੇਵਸ ਨੇ ਉਹ ਉਹਨਾਂ ਦੇ ਆਧਾਰ ਤੇ ਕਮਿਊਨੀਕੇਟ ਕਰਨਗੇ। ਅਸੀਂ ਅੱਜ ਤੱਕ ਇਹ ਪਵਲ ਭੁੱਸੇ ਚ ਜੀ ਬੀਨ ਵਜਾਉਂਦੇ ਹਾਂ ਜੀ, ਸੱਪ ਨਿਕਲ ਆਉਂਦਾ, ਬੀਨ ਦੀ ਆਵਾਜ਼ ਸੁਣ ਕੇ ਪਕੜਿਆ ਜਾਂਦਾ,
ਨਹੀਂ ਇਹ ਤਾਂ ਨਹੀਂ ਹੁੰਦਾ। ਸੱਪ ਦੇ ਕੰਨ ਨਹੀਂ ਹੁੰਦੇ, ਉਹ ਧਰਤੀ ਤੋਂ ਵਾਈਬ੍ਰੇਸ਼ਨ ਲੈਂਦਾ ਹੈ, ਉਹ ਵਾਈਬ੍ਰੇਸ਼ਨ ਨਾਲ ਸੁਣਦਾ, ਉਹ ਸ਼ਬਦ ਨਹੀਂ ਆ, ਉਹ ਅਲੱਗ ਤਰ੍ਹਾਂ ਦੀ ਬੋਲੀ। ਇਸੇ ਤਰ੍ਹਾਂ ਸਾਊਂਡ ਵੇਵਸ ਹੁੰਦੀਆਂ ਨੇ ਜਿਹੜੀਆਂ ਜਦੋਂ ਚਮਗਾਦੜ ਨੂੰ ਦੇਖਦੇ ਆ ਉੱਡਦਾ ਹੈ, ਉਹਦੀਆਂ ਅੱਖਾਂ ਨਹੀਂ ਹੁੰਦੀਆਂ, ਹੋਰ ਕਈ ਇਹੋ ਜਿਹੇ ਨੇ, ਉਹ ਵੇਵ ਛੱਡਦੇ ਨੇ ਜਦੋਂ ਉਹ ਟਕਰਾ ਕੇ ਆਉਂਦੀਆਂ ਨੇ, ਉਹ ਉਹਨਾਂ ਨੂੰ ਆਪਣੀ ਡਾਇਰੈਕਸ਼ਨ ਉਸ ਹਿਸਾਬ ਨਾਲ ਚੇਂਜ, ਅੱਗੇ ਰੁਕਾਵਟ। ਸੋ ਇਸੇ ਤਰ੍ਹਾਂ ਕਮਿਊਨੀਕੇਸ਼ਨ ਦਾ ਜਿਹੜਾ ਜਿਹੜੇ ਅਲੱਗ ਅਲੱਗ ਕੀ ਪਤਾ, ਜਿੱਥੇ ਆਪਾਂ ਬਾਣੀ ਚ ਜਦੋਂ ਜ਼ਿਕਰ ਆਉਂਦਾ ਹੈ, ਕੋਟ ਬ੍ਰਹਿਮੰਡ ਕੇ ਠਾਕੁਰ ਸਵਾਮੀ ਸਰਬ ਜੀਆਂ ਕੇ ਦਾਤਾ ਰੇ, ਕਿੰਨੀਆਂ ਗਲੈਕਸੀਆਂ ਤੇ ਕਿਤਨੇ ਕੋ ਕਿ ਜੀਵਨ ਹੋਣਗੇ, ਜਿਸ ਤਰ੍ਹਾਂ ਧਰਤੀ ਹੈ, ਇਸ ਤਰ੍ਹਾਂ ਦੇ ਕਈ ਐਕਸੋ ਪਲੈਨਟਸ ਜਿਹੜੇ ਆ, 5,000 ਤੋਂ ਵੱਧ ਜਿਹੜੇ ਆ ਖੋਜ ਕੀਤੀ ਗਈ ਅਜੇ, ਪਰ ਇਹ ਨਹੀਂ ਪਤਾ ਲੱਗਿਆ ਉਹਨਾਂ ਤੇ ਜੀਵਨ ਹੈਗਾ, ਹੋਣ ਦੀ ਸੰਭਾਵਨਾ ਬਹੁਤ ਹੈ, ਕਿਉਂਕਿ ਜੇ ਇੱਕ ਗੋਲਡੀ ਜ਼ੋਨ ਦੇ ਵਿੱਚ ਤਾਂ ਧਰਤੀ ਹੈਗੀ ਆ, ਇਹਦਾ ਆਪਣੇ ਸੂਰਜ ਤੋਂ ਜਿੰਨਾ ਡਿਫਰੈਂਸ ਹੈ, ਜਿਤਨੀ ਕੋ ਇਹਦੇ ਉੱਪਰ ਗਰਮੀ ਜਾਂ ਜਿਤਨੀ ਇਹ ਰਿਸੀਵ ਕਰਦਾ ਹੈ ਉਹ ਤਾਪਮਾਨ, ਤੇ ਉਸ ਤਾਪਮਾਨ ਦੇ ਨਾਲ ਦੀ ਨਾਲ ਜਿਹੜਾ ਧਰਤੀ ਉੱਪਰ ਪਾਣੀ, ਉਹ ਤਿੰਨੋਂ ਫਾਰਮਾਂ 'ਚ ਉਸ ਡਿਸਟੈਂਸ ਦੇ ਕਰਕੇ, ਉਸ ਉਸ ਟੈਂਪਰੇਚਰ ਦੇ ਕਰਕੇ, ਤੇ ਇਹ ਜਿਹੜਾ ਹੈ ਇਹ ਇਸ ਤਰ੍ਹਾਂ ਬ੍ਰਹਿਮੰਡ ਦੇ ਵਿੱਚ ਕਰੋੜਾਂ ਥਾਵਾਂ ਤੇ ਹੋਏਗਾ, ਤੇ ਹਰ ਥਾਂ ਤੇ ਜੇ ਕੋਈ ਜੀਵਨ ਹੋਏਗਾ, ਜ਼ਰੂਰੀ ਮਨੁੱਖਾਂ ਵਰਗਾ ਹੀ ਹੋਏ, ਕਈ ਤਰ੍ਹਾਂ ਦਾ, ਕਿਤੇ ਤੇ ਬਹੁਤ ਇੰਟੈਲੀਜੈਂਟ ਵੀ ਹੋ ਸਕਦਾ ਹੈ, ਕਿਤੇ ਅਜੇ ਸ਼ੁਰੂਆਤ 'ਚ ਹੀ ਹੋਣਾ, ਕਿਤੇ ਬੈਕਟੀਰੀਅਲ ਹੋਣਾ, ਕਿਤੇ ਮਾਈਕਰੋ ਲੈਵਲ ਦਾ ਹੋਣਾ, ਪਰ ਉਹਨਾਂ ਸਾਰਿਆਂ ਦਾ ਜੀਵਾਂ ਦਾ ਵੀ ਆਪਣਾ ਵੇ ਆਫ ਜਿਹੜਾ ਕਮਿਊਨੀਕੇਸ਼ਨ ਵੀ ਡਿਫਰੈਂਟ ਹੋਣਾ, ਉਹਨਾਂ ਦੀ ਸੋਚਣ, ਉਹਨਾਂ ਦੀ ਬਣਾਵਟ ਵੀ, ਜਿਹੜਾ ਇੱਥੇ ਕਾਰਬਨ ਨਾਲ ਬਣਿਆ, ਹੋ ਸਕਦਾ ਉੱਥੇ ਕਿਸੇ ਹੈਵੀ ਇਹਦੇ ਨਾਲ ਬਣਿਆ ਹੋਵੇ, ਕਈ ਤਰ੍ਹਾਂ ਦੇ ਹੋਰ ਜਿਹੜੇ ਮਤਲਬ ਪਦਾਰਥ ਨੇ। ਸੋ ਇਹ ਵੀ ਇੱਕ ਕੁਦਰਤ ਦੇ ਨਿਜ਼ਾਮ ਦੇ ਵਿੱਚ ਜਿਹੜਾ ਹੈਗਾ ਕਿ ਬਈ ਸ਼ਬਦ ਦੀ ਤਾਕਤ, ਸ਼ਬਦ ਕੇਵਲ ਇਨਸਾਨ ਦੇ ਕੋਲ, ਇਸ ਸ਼ਬਦ ਦੇ ਬਾਰੇ ਹੀ ਜਪਜੀ ਸਾਹਿਬ ਦੇ ਵਿੱਚ ਵੀ ਜਦੋਂ ਅਸੀਂ ਸਵੇਰੇ ਪਾਠ ਕਰਦੇ ਹਾਂ, ਗੁਰੂ ਸਾਹਿਬ ਕਹਿੰਦੇ ਆ ਸ਼ਬਦ ਅੱਖਰਾਂ ਨਾਲ ਬਣਦੇ, ਤੇ ਅੱਖਰਾਂ ਦੇ ਨਾਲ ਹੀ ਇਸਦੀ ਕਮਿਊਨੀਕੇਸ਼ਨ ਹੁੰਦੀ ਹੈ। ਅਸੰਖ ਨਾਂ ਅਸੰਖ ਥਾਂ, ਅਗਮ ਅਗਮ ਅਸੰਖ ਲੋਏ, ਅੱਖਰੀ ਨਾਮ ਅੱਖਰੀ ਸਾਲਾਹ, ਅੱਖਰੀ ਗਿਆਨ ਗੀਤ ਗੁਣਗਾਹ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ। ਇਹ ਅੱਖਰਾਂ ਦੇ ਨਾਲ ਜਿਹੜਾ ਜਿਹੜਾ ਉਸਦੀ ਜਿਹੜੀ ਕਮਿਊਨੀਕੇਟ ਜਿਹੜਾ ਕਰਨਾ ਲਿਖਤੀ ਰੂਪ ਦੇ ਵਿੱਚ, ਉਸ ਤੋਂ ਭਾਵੇਂ ਹੁਣ ਆਪਾਂ ਕੰਪਿਊਟਰ ਦੀ ਭਾਸ਼ਾ 'ਚ ਵੀ ਕਹੀਏ, ਉਹ ਵੀ ਇੱਕ ਤਰ੍ਹਾਂ ਦੇ ਜਿਹੜੇ ਉਹਦੇ ਐਲਫਾਬੈਟਸ ਨੇ ਐਲਗੋਰਿਥਮ ਦੇ ਵਿੱਚ, ਡਿਫਰੈਂਟ ਡਿਫਰੈਂਟ, ਪਰ ਹੈ ਸਾਰਾ ਕੁਛ ਜਿਹੜਾ ਗੁਰੂ ਸਾਹਿਬਾਨ ਦੀ, ਗੁਰੂ ਜਿਹੜਾ ਹੈ ਉਹ ਅਕਾਲ ਪੁਰਖ ਗੁਰੂ ਰੂਪ ਵਿੱਚ, ਇਸੇ ਕਰਕੇ ਅਸੀਂ ਅਕਾਲ ਪੁਰਖ ਨੂੰ ਵੀ ਸਤਿਗੁਰੂ ਕਹਿੰਦੇ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮਿਲੀ, ਉਹ ਅਕਾਲ ਪੁਰਖ ਸਤਿਗੁਰੂ, ਸਤਿਗੁਰ ਕੀ ਸੇਵਾ ਸਫਲ ਹੈ ਅਕਾਲ ਪੁਰਖ ਤੇ ਨੂੰ ਲਿਖਾਈ ਕੇ, ਤੇ ਇਸੇ ਕਰਕੇ ਕਿਉਂਕਿ ਆਪ ਨਾਰਾਇਣ ਕਲਾ ਧਾਰ ਜਗਮੇ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ। ਹੁਣ ਆਪਾਂ ਇੱਕ ਹੋਰ ਚੀਜ਼, ਜਦੋਂ ਗੁਰੂ ਸਾਹਿਬਾਨ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਿਹੜਾ ਹੈ ਇਸ ਨੂੰ 10 ਗੁਰੂ ਸਾਹਿਬਾਨ ਦੀ ਆਤਮਕ ਜੋਤ ਕਰਕੇ ਅਸੀਂ ਅਰਦਾਸ ਕਰਦੇ, ਜਿਹੜਾ ਅਸੀਂ ਬਾਅਦ ਦੇ ਵਿੱਚ ਦੋਹਰਾ ਪੜ੍ਹਦੇ ਹਾਂ ਜੀ, ਪ੍ਰਗਟਿਓ ਗੁਰਾਂ ਕੀ ਦੇਹ, ਇਹ ਗਿਆਨੀ ਗਿਆਨ ਸਿੰਘ ਨੇ ਪਰਿਵਰਤਨ ਕੀਤਾ ਸੀ, ਜਿਹੜਾ ਇਸਦਾ ਓਰਿਜਿਨਲ ਹੈ ਉੱਥੇ ਗੁਰੂ ਪੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਇਹ ਵੀ ਧਿਆਨ ਮੰਗਣ ਵਾਲੀ ਗੱਲ ਹੈ, ਕਿਉਂਕਿ ਗੁਰੂ ਸ਼ਬਦ ਦੀ ਜਿਹੜੀ ਹੈ ਉਹਦੀ ਦੇਹ ਨਹੀਂ ਹੁੰਦੀ, ਔਰ ਇਸੇ ਕਰਕੇ
ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਜੀ ਮਾਨੇ ਉਹ ਪ੍ਰਗਟ ਗੁਰਾਂ ਕੀ ਦੇਹ, ਕਿ ਸਾਡੇ ਅੰਦਰ ਉਹ ਪੂਜਾ ਦਾ ਜਿਹੜਾ ਕੰਸੈਪਟ ਆ ਗਿਆ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪੁਜਾਰੀ ਬਣ ਗਏ, ਅਸੀਂ ਉਪਾਸ਼ਕ ਨਹੀਂ ਰਹੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਾ ਫਰਮਾਨ ਹੈ, ਪਰਚਾ ਸ਼ਬਦ ਕਾ, ਪਹਿਲਾਂ ਪੂਜਾ ਅਕਾਲ ਕੀ। ਸਿੱਖ ਪੁਜਾਰੀ ਜਿਹੜਾ ਹੈ ਅਕਾਲ ਪੁਰਖ ਦਾ, ਜਿਸ ਤਰ੍ਹਾਂ ਜਾਗਤ ਜੋਤ ਜਪੈ ਨਿਸ ਬਾਸਰ। ਬੇਸ਼ੱਕ ਮੈਂ ਇਸ ਨੂੰ, ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕਿਸੇ ਬਾਣੀ ਕੋਈ ਲਿਖੀ ਨਹੀਂ, ਮੈਂ ਨਹੀਂ ਮੰਨਦਾ, ਪਰ ਮੈਂ ਇੰਨਾ ਜ਼ਰੂਰ ਮੰਨਦਾ ਵਾਂ ਕਿ ਉਸ ਵਕਤ ਦੇ ਲੋਕਾਂ ਨੇ ਜੋ ਕੁਛ ਜਿਹੜੀ ਰਚਨਾ ਕੀਤੀ ਸਿੱਖ ਫੋਕਲੋਰ ਦੇ ਤਹਿਤ, ਜਦੋਂ ਆਪਾਂ ਇੱਥੇ ਵੀ ਜ਼ਿਕਰ ਕਰਦੇ ਹਾਂ ਕਿ ਜਾਗਤ ਜੋਤ ਜਪੈ ਨਿਸ ਬਾਸਰ, ਏਕ ਬਿਨਾ ਮਨ ਏਕ ਨਾ। ਹੁਣ ਇੱਕ ਅਕਾਲ ਪੁਰਖ ਤੋਂ ਬਿਨਾਂ ਉਹ ਕਿਸੇ ਹੋਰ ਤੇ ਨਿਸ਼ਚਾ ਨਹੀਂ ਰੱਖਦਾ, ਤੇ ਨਾਲ ਦੀ ਨਾਲ 10 ਗੁਰੂ ਸਾਹਿਬਾਨ ਦੀ ਆਤਮਕ ਜੋਤ, ਜੋ ਇਹ ਗਿਆਨ ਰੂਪੀ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੋਲ ਹੈਗੇ, ਇਹ ਆਤਮਕ ਜੋਤ ਹੈ, ਸਰੀਰ ਨਹੀਂ ਆ। ਔਰ ਕਈ ਲੋਕ ਫਿਰ ਸਰੀਰ ਸਮਝ ਕੇ ਗੁਰੂ ਸਾਹਿਬ ਨੂੰ ਅੱਜ ਕੱਲ ਸੁਖ ਆਸਣ ਤੋਂ ਬਾਅਦ ਘੁੰਮਣ ਵੀ ਲੈ ਜਾਂਦੇ ਆ, ਇਹ ਜੀ ਥੱਕ ਜਾਂਦੇ ਆ। ਕਈ ਲੋਕ ਸੁਖ ਆਸਣ ਕਰਨ ਵੇਲੇ ਜਾਂ ਪ੍ਰਕਾਸ਼ ਕਰਨ ਵੇਲੇ ਪਰਦਾ ਕਰਦੇ ਨੇ ਜੀ, ਬੀਬੀਆਂ ਦੀ ਨਜ਼ਰ ਨਾ ਲੱਗ ਜਾਏ ਗੁਰੂ ਸਾਹਿਬ ਮੇਲ ਨੇ। ਜੇ ਗੁਰੂ ਸਾਹਿਬ ਮੇਲ ਨੇ, ਬਾਕੀ ਤਾਂ ਸਾਰੇ ਮਨੁੱਖਾਂ ਨੂੰ ਵੀ ਤਾਂ ਫੀਮੇਲ ਹੀ ਕਿਹਾ ਬਾਣੀ 'ਚ, ਸਾਰੇ ਹੀ ਇਸਤਰੀਆਂ ਨੇ, ਫਿਰ ਸਾਨੂੰ ਕੀ ਹੱਕ ਹੈ। ਯਾਨੀ ਅਸੀਂ ਕਿਤੇ ਨਾ ਕਿਤੇ ਆਪਣੇ ਕਨਸੈਪਟਸ ਨੂੰ ਰਲਗੜ ਕਰ ਰਹੇ। ਸੋ ਜੇ ਆਤਮਕ ਜੋਤ, ਹੋਰ ਅਸੀਂ ਅਰਦਾਸ ਦੇ ਵਿੱਚ ਅਸੀਂ ਜਿਹੜੀ ਪੰਥਕ ਅਰਦਾਸ ਹੈ ਉਹਦੇ ਵਿੱਚ ਅਸੀਂ ਜ਼ਿਕਰ ਨਹੀਂ ਕਰਦੇ ਕਿ ਨਹੀਂ 10 ਗੁਰੂ ਸਾਹਿਬਾਨ ਦਾ ਸਰੀਰ ਹੈ, 10 ਗੁਰੂ ਸਾਹਿਬਾਨ ਦੀ ਦੇਹ ਹੈ। ਨਹੀਂ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਆਤਮਕ ਜੋਤ, ਦੇਹ ਰੂਪ ਨਹੀਂ ਹੈ। ਇਸੇ ਕਰਕੇ ਜਦੋਂ ਗੁਰੂ ਸਾਹਿਬ ਦਾ ਇਹ ਹੁਕਮ ਹੈ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ, ਇੱਥੇ ਗੁਰੂ ਗ੍ਰੰਥ ਸਾਹਿਬ ਸਾਡੇ, ਯਾਨੀ ਕਿ ਗੁਰੂ, ਕਿਉਂਕਿ ਗੁਰੂ ਵੀ ਨੇ ਸਾਨੂੰ ਗਿਆਨ ਨਾਲ ਜੋੜਿਆ, ਗੁਰੂ ਗ੍ਰੰਥ ਸਾਹਿਬ ਵੀ ਸਾਨੂੰ ਗਿਆਨ ਨਾਲ ਜੋੜ ਰਹੇ। ਉਹ ਸਾਰਾ ਗਿਆਨ ਜਿਹੜਾ ਹੈ, ਜੋ ਧੁਰੋਂ ਆਇਆ, ਇਹ ਧੁਰ ਕੀ ਬਾਣੀ ਆਈ ਇਹਨ ਸਗਲੀ ਚਿੰਤ ਮਟਾਈ, ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੰਕਲਿਤ ਹੈ, ਸ਼ਿਸ਼ੋਭਿਤ ਹੈ। ਇਸ ਕਰਕੇ ਉਹ ਆਤਮਕ ਜੋਤ ਹੈ, ਸਰੀਰਕ ਜੋਤ ਨਹੀਂ ਹੈ। ਤੇ ਫਿਰ ਦੀਦਾਰ ਖਾਲਸੇ ਕਾ, ਖਾਲਸੇ ਦੇ ਦੀਦਾਰ ਦੀ ਜਦੋਂ ਤਾਕੀਦ ਕਰਦੇ ਨੇ, ਹੁਕਮ ਕਰਦੇ ਨੇ, ਕਿਉਂ ਕਰਦੇ ਨੇ? ਕਿਉਂਕਿ ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ, ਇਹ ਅਸਲ ਦੇ ਵਿੱਚ ਜਿਹੜਾ ਕੰਸੈਪਟ ਹੈ। ਪਰ ਮੇਨ ਜਿਹੜਾ ਅੱਜ ਸਾਡਾ ਮੁੱਦਾ ਸੀ ਉਹ ਇਹ ਸੀ ਕਿ ਕੇਵਲ ਇਨਸਾਨਾਂ ਦੇ ਕੋਲ ਹੀ, ਮਨੁੱਖਾਂ ਦੇ ਕੋਲ ਹੀ ਸ਼ਬਦ ਦੀ ਤਾਕਤ ਹੈ, ਉਸ ਸ਼ਬਦ ਦੀ ਤਾਕਤ ਨੂੰ ਚੰਗੇ ਪਾਸੇ ਲਾਉਣਾ ਜ਼ਰੂਰੀ ਹੈ। ਜੇ ਮਤ ਪੁੱਠੀ ਹੋ ਜਾਏ ਨਾ, ਜਿਸ ਨੂੰ ਗੁਰੂ ਸਾਹਿਬ ਕਹਿੰਦੇ ਆ ਭਰੀਏ ਮਤ ਪਾਪਾਂ ਕੇ ਸੰਗ, ਜੇ ਉਸਨੂੰ ਨਾਮ ਦੇ ਰੰਗ ਵਿੱਚ ਨਹੀਂ ਧੋਂਦੇ ਜਿਹੜੇ ਵੀ ਲੋਕ ਮਨਮੁੱਖ, ਉਹ ਇਸੇ ਹੀ ਸ਼ਬਦ ਨੂੰ ਪੁੱਠੇ ਪਾਸੇ ਲੈ ਜਾ ਕੇ ਮਨੁੱਖਤਾ ਦੇ ਵਿਰੁੱਧ ਕਾਰਨਾਮੇ, ਸੰਸਾਰ ਦੇ ਵਿਰੁੱਧ, ਬ੍ਰਹਿਮੰਡ ਦੇ ਵਿਰੁੱਧ ਕਾਰਨਾਮੇ ਕਰਦੇ ਨੇ। ਲੋੜ ਹੈ ਕਿ ਅਸੀਂ ਸ਼ਬਦ ਗੁਰੂ ਨੂੰ ਦਾ ਪ੍ਰਸਾਰ ਜਿਹੜਾ ਹੈ ਵੱਧ ਤੋਂ ਵੱਧ ਮਨੁੱਖਾਂ ਤੱਕ, ਵੱਧ ਤੋਂ ਵੱਧ ਇਨਸਾਨੀਅਤ ਤੱਕ ਜਿਹੜਾ ਇਸਨੂੰ ਫਲੋਰਿਸ਼ ਕਰੀਏ, ਪਹੁੰਚਾਉਣ ਦਾ ਉਦਮ ਕਰੀਏ, ਤਾਂ ਹੀ ਕਿਤੇ ਸੰਸਾਰ ਦੇ ਵਿੱਚ ਭਲਾ ਹੋ ਸਕਦਾ ਹੈ। ਆਓ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਵਿਚਾਰਾਂ ਦੀ ਅਭਿਵਿਅਕਤੀ ਦੌਰਾਨ ਹੋ ਸਕਦਾ ਹੈ ਅਣਗਿਣਤ ਭੁੱਲਾਂ ਹੋਈਆਂ ਹੋਣ, ਜਾਂ ਕੋਈ ਸਾਡੇ ਕੰਸੈਪਟ ਨਾਲ ਸਹਿਮਤ ਨਾ ਹੋਵੇ। ਖੇਮਾ ਦੀ ਯਾਚਨਾ ਕਰਦੇ ਹੋਏ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਸ ਤਰ੍ਹਾਂ ਦੇ ਮਾਰਗ 'ਤੇ ਤੁਰਨ ਲਈ ਮਾਰਗ ਦਰਸ਼ਨ ਕਰਦੀ ਹੈ, ਉਹਦੇ ਵਿੱਚ ਇਹਨਾਂ ਚੀਜ਼ਾਂ ਦੀ ਕੋਈ ਇੰਪੋਰਟੈਂਸ ਨਹੀਂ। ਗੁਰੂ ਅੰਗਦ ਪਾਤਸ਼ਾਹ ਫਰਮਾਉਂਦੇ ਨੇ, ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ ਵਿਚਾਰ, ਦੇ ਦੇ ਲੈਣਾ ਲੈ ਲੈ ਦੇਣਾ, ਨਰਕ ਸੁਰਗ ਅਵਤਾਰ, ਉੱਤਮ ਮੱਧਮ ਜਾਤੀ ਜਿਨਸੀ ਪਰਮ ਪਵੈ ਸੰਸਾਰ। ਇਹ ਭਾਰਤੀ ਪਰੰਪਰਾ ਵੇਦ ਅਤੇ ਉਹਨਾਂ ਦੇ ਨਾਲ ਜੁੜੇ ਹੋਏ ਜਿਹੜੇ ਸੰਸਕਾਰ ਨੇ, ਜਿਹੜੀਆਂ ਪੁਸਤਕਾਂ ਨੇ, ਉਹਨਾਂ ਦਾ ਜ਼ਿਕਰ ਕਰਦੇ ਨੇ ਅਤੇ ਅੱਗੇ ਫਿਰ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ ਜ਼ਿਕਰ ਕਰਦੇ ਨੇ। ਅੰਮ੍ਰਿਤ ਬਾਣੀ ਤੱਤ ਵਖਾਣੀ, ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ ਗੁਰਮੁਖ ਜਾਤੀ, ਸੁਰਤੀ ਕਰਮ ਧਿਆਈ, ਹੁਕਮ ਸਾਜ ਹੁਕਮਾਂ ਵਿੱਚ ਰੱਖੈ, ਹੁਕਮਾਂ ਅੰਦਰ ਵੇਖੈ, ਨਾਨਕ ਅੱਗੋਂ ਹੋਮੈ ਟੂਟੈ, ਤਾਂ ਕੋ ਲਿਖੀਏ ਲਿਖੈ। ਇੱਕ ਜੀਵਨ ਦੇ ਪ੍ਰਤੀ ਇੱਕ ਦੂਸਰਾ ਹੀ ਵੱਖਰਾ ਹੀ ਇੱਕ ਪਾਜ਼ਿਟਿਵ ਇੱਕ ਯਾਨੀ ਕਿ ਇੱਕ ਸਕਾਰਾਤਮਕ ਦ੍ਰਿਸ਼ਟੀਕੋਣ ਪੇਸ਼ ਕਰਦੇ ਨੇ ਅਤੇ ਇਹ ਦੱਸਦੇ ਨੇ ਕਿ ਬਈ ਜਿਹੜੇ ਉਹ ਪੁਰਾਤਨ ਵਿਚਾਰਧਾਰਾ ਹੈ, ਉਸਨੇ ਲੋਕਾਂ ਨੂੰ ਪਾਪ ਪੁੰਨ ਕਰਮ ਕਾਂਡ ਨਰਕ ਸੁਰਗ ਦੀ ਆਵਾਗਾਉਣ ਦੀ ਇਸ ਭਰਮਜਾਲ ਦੇ ਵਿੱਚ ਫਸਾ ਕੇ ਦੂਸਰੇ ਪਾਸੇ ਲਾ ਦਿੱਤਾ ਹੈ। ਜ਼ਿੰਦਗੀ ਦਾ ਜਿਹੜਾ ਪੋਜ਼ਿਟਿਵ ਸਕਾਰਾਤਮਕ ਪਹਿਲੂ ਸੀ, ਉਸ ਨੂੰ ਨਿਖਾ ਇੱਕ ਪਾਸੇ ਕਰ ਦਿੱਤਾ ਅਤੇ ਉਹਦੇ ਨਾਲ ਕੀ ਹੋਇਆ ਕਿ ਉਸ ਨੇ ਮਨੁੱਖ ਦੇ ਜੀਵਨ ਜਿਉਣ ਦੇ ਜਿਹੜੇ ਅਸਲ ਮਨੋਰਥ ਹੈ, ਉਸ ਤੋਂ ਉਹਨੂੰ ਦੂਰ ਕਰ ਦਿੱਤਾ। ਅਸੀਂ ਉਸ ਵਿਚਾਰਧਾਰਾ ਤੋਂ ਕੀ ਲੈ ਲਿਆ, ਜੇ ਕੋਈ ਪਾਪ ਕਰਦਾ ਹੈ ਤਾਂ ਉਸ ਨੂੰ ਨਰਕ ਮਿਲੇਗਾ। ਫਿਰ ਨਰਕ ਦੀ ਕਿਹੋ ਜਿਹੀ ਘਿਨਾਉਣੀ ਡਰਾਉਣੀ ਤਸਵੀਰ ਹੈ, ਉਹ ਵੀ ਪੇਸ਼ ਕੀਤੀ ਹੋਈ ਆ। ਅਤੇ ਜਦੋਂ ਅਸੀਂ ਗੁਰਮਤ ਦੀ ਵਿਆਖਿਆ ਕਰਦੇ ਹਾਂ, ਅਸੀਂ ਗਰੜ ਪੁਰਾਣ ਦੇ ਮੁਤਾਬਕ ਉਸ ਦਾ ਵੀ ਜਿਹੜਾ ਸਰੂਪ ਆ ਬਿਆਨ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਗੁਰਮਤ ਦੇ ਵਿੱਚ ਉਸ ਨੂੰ ਲਿਆਉਂਦੇ ਹਾਂ। ਅਤੇ ਜੇ ਕੋਈ ਪੁੰਨ ਕਰੇਗਾ ਉਹਨੂੰ ਸਵਰਗ ਮਿਲੇਗਾ। ਗੁਰਮਤ ਨੇ ਇਹੋ ਜਿਹਾ ਲਾਰਾ ਨਹੀਂ ਲਾਇਆ, ਨਾ ਹੀ ਗੁਰਮਤ ਨੇ ਇਹ ਗੱਲ ਕਹੀ ਆ ਕਿ ਫਲਾਣੇ ਸਮੇਂ, ਜਿਸ ਤਰ੍ਹਾਂ ਕਿ ਆਪਾਂ ਪੱਛਮੀ ਧਰਮਾਂ 'ਚ ਦੇਖਦੇ ਹਾਂ, ਫਲਾਣੇ ਮਹੀਨੇ ਇੰਨੇ ਪਾਠ ਕਰੋਗੇ ਤਾਂ ਉਸ ਦਾ 72 ਗੁਣਾ, 73 ਗੁਣਾ, 100 ਗੁਣਾ ਜ਼ਿਆਦਾ ਸਵਾਬ ਮਿਲੇਗਾ। ਵਰ ਅਤੇ ਸਰਾਪ, ਸਵਾਬ ਜਾਂ ਇਹੋ ਜੇ ਕਿਸੇ ਪੁੰਨ ਪਾਪ ਦੀ ਵਿਆਖਿਆ, ਪੁੰਨ ਪਾਪ ਦਾ ਲਾਰਾ ਗੁਰੂ ਨਾਨਕ ਪਾਤਸ਼ਾਹ ਨੇ ਨਹੀਂ ਲਾਇਆ, ਅਤੇ ਨਾ ਹੀ ਗੁਰੂ ਨਾਨਕ ਪਾਤਸ਼ਾਹ ਮਨੁੱਖ ਨੂੰ ਕਿਸੇ ਅਗਲੇ ਜਹਾਨ ਦੇ ਵਿੱਚ ਜਾ ਕੇ ਇਹਨਾਂ ਚੀਜ਼ਾਂ ਦਾ ਲਾਹਾ ਲੈਣ ਦੀ ਕੋਈ ਵਕਾਲਤ ਕਰਦੇ ਨੇ। ਗੁਰਮਤ ਤਾਂ ਸਿੱਧਾ ਕਹਿੰਦੀ ਹੈ, ਅੱਗੇ ਦਾ ਤਾਂ ਪਤਾ ਹੀ ਨਹੀਂ ਕਿਸੇ ਨੂੰ। ਇੱਕ ਦੱਬੇ ਇੱਕ ਦੱਜੀਏ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸਲਟੀਏ, ਇੱਕ ਵੀ ਹੱਸਣ ਪਾਏ, ਨਾਨਕ ਇਹ ਨਾ ਜਾਪਈ ਕਿੱਥੇ ਜਾਏ ਸਮਾਏ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਇੱਕ ਇਸ ਸਰੀਰ ਨੂੰ ਇੱਥੇ ਹੀ ਸਾੜ ਦਿੰਦੇ ਆ, ਇੱਕ ਇਸ ਨੂੰ ਦਫਨਾ ਦਿੰਦੇ ਆ, ਕੋਈ ਅਗਨ ਪੇਟ ਕਰਦਾ ਹੈ, ਕੋਈ ਸਪੁਰਦੇ ਖਾਕ ਕਰਦਾ ਹੈ, ਕੋਈ ਪਾਣੀ ਸੁੱਟ ਦਿੰਦਾ ਹੈ, ਪਾਵ ਸਪੁਰਦੇ ਆਬ ਕਰ ਦਿੰਦਾ ਹੈ, ਅਗਨ ਅਸੀਂ ਜਲ ਭੇਟ ਕਰ ਦਿੰਦੇ, ਜਲ ਪ੍ਰਵਾਹ ਕਰਦਾ, ਅਤੇ ਕੋਈ ਇਸ ਨੂੰ ਕਿਸੇ ਉੱਚੀ ਥਾਂ 'ਤੇ ਕਿਸੇ ਖੂਹ ਦੇ ਵਿੱਚ ਜਾਂ ਕਿਤੇ ਹੋਰ ਦਰੱਖਤਾਂ 'ਤੇ ਲਟਕਾ ਦਿੰਦਾ ਹੈ,
अपने अपने अकीदे मुताबक कि इस नूं कां गिद्दां वगैरह खा जाण। ते कई जंगलां च या किते उहो जी थां ते लावारस हुंदे आ जिन्हां नूं जंगली जानवर कुत्ते वगैरह ये खा जांदे आ। पाओ शरीर जिहड़ा है, जिहड़ा है पंज भूतक शरीर है, इस दा साडी आत्मा नाल, साडी गुरबाणी ने इस नूं आत्मा आत्मन आत्म नाल जोड़िया, सैल्फ नाल, साडी जिहड़ी जिसनूं जोत कहिंदे आ, ज्योति जोत रली, उहदे नाल इहदा कोई संबंध नहीं है। क्योंकि ਉਹ ਜਿਹੜੀ ਜੇ ਕੋਈ ਆਤਮਾ ਹੈਗੀ ਆ ਉਹ ਪੰਜ ਤੱਤਾਂ ਤੋਂ ਪੰਜ ਭੂਤਕ ਸਰੀਰ ਤੋਂ ਪਰੇ ਆ, ਜਿਸ 'ਤੇ ਅਗਨੀ ਪਾਣੀ ਜਲ ਕਿਸੇ ਹੋਰ ਚੀਜ਼ ਦਾ ਕੋਈ ਅਸਰ ਨਹੀਂ ਹੁੰਦਾ। ਸੋ ਇਸ ਕਰਕੇ ਉਸ ਨੂੰ ਕਸ਼ਟ ਦੇ ਕੇ, ਉਸ ਨੂੰ ਸਜ਼ਾ ਦੇ ਕੇ ਕੋਈ ਇਹੋ ਜਿਹਾ ਜਿਹੜਾ ਬਣਾਇਆ ਗਿਆ ਹੈ ਕਾਲਪਨਿਕ ਸਜ਼ਾਵਾਂ ਜਾਂ ਕਾਲਪਨਿਕ ਐਸ਼ੋ आराम दा जरिया दस्या गया है, इन्हां दा कोई वजूद नहीं है। उंज भी आपां कल दे परसों दे प्रोग्राम च गल कीती सी कि जिहड़ा भावें पछमी धर्मां दे आधार ते उन्हां दी जिहड़ी व्याख्या कीती गई है, गलत व्याख्या कीती गई है, भावें ईस्टर्न विचारधारा दे आधार ते उहदी जिहड़ी गलत व्याख्या कीती है असल स्रोतां दी, उस दे मुताबक जिहड़ा कोई स्वर्ग है या बहिश्त है ਉਹਦੇ ਵਿੱਚ ਕੀ ਪ੍ਰਾਪਤੀ ਹੋਣੀ ਆ, ਉਹਦੇ 'ਚ ਉਹ ਸਾਰੇ ਹੀ ਕੁਕਰਮ ਕਰਨ ਦੀ ਇਜਾਜ਼ਤ ਹੈ। ਹੂਰਾਂ ਮਿਲਣਗੀਆਂ, ਅਪਸਰਾਵਾਂ ਮਿਲਣਗੀਆਂ, ਸ਼ਰਾਬ ਮਿਲੇਗੀ, ਯਾਨੀ ਕਿ ਇਸ ਦਾ ਮਤਲਬ ਆ ਕਿ ਇਸ ਦੁਨੀਆ ਦੇ ਵਿੱਚ ਇਹ ਸਾਰਾ ਕੁਛ ਤੁਸੀਂ ਆਪਣੇ ਨਫਸ 'ਤੇ ਕੰਟਰੋਲ ਕਰ ਲਓ, ਆਪਣੇ ਜਿਹੜੀਆਂ ਚੀਜ਼ਾਂ ਇੱਥੇ ਤਿਆਗਣੀਆਂ ਨੇ ਉੱਥੇ ਪ੍ਰਾਪਤ ਕਰਨੀਆਂ ਨੇ, ਫਿਰ ਇਖਲਾਕ ਕਿਸ ਚੀਜ਼ ਦਾ ਨਾਂ ਹੈ? ਯਾਨੀ ਉਹ ਸਾਰਾ ਹੀ ਜਿਹੜਾ ਜਿਸ ਨੂੰ ਗੈਰ ਇਖਲਾਕੀ ਕੰਮ ਇੱਥੇ ਕਹਿੰਦੇ ਆ ਉਹ ਸਾਰਾ ਉੱਥੇ ਹੋਏਗਾ। ਗੁਰਬਾਣੀ ਇਸ ਤਰ੍ਹਾਂ ਨਹੀਂ ਮੰਨਦੀ। ਗੁਰਮਤ ਦੇ ਅਨੁਸਾਰ ਆਪਾਂ ਉਂਝ ਵੀ ਜਿਹੜੇ ਕੋਈ ਸੂਫੀਆਨਾ ਸੋਚ ਰੱਖਣ ਵਾਲੇ ਲੋਕ ਨੇ ਜਿਹੜੇ ਕਈ ਵਾਰੀ ਇਸ ਵਾਸਤਵਿਕਤਾ ਨੂੰ ਬਿਆਨ ਕਰਦੇ ਨੇ, ਜਿਸ ਤਰ੍ਹਾਂ ਅਮਲ ਸਿਬੰਤੀ ਹੈ ਜ਼ਿੰਦਗੀ, ਜੰਨਤ ਵੀ ਜਹੰਨਮ ਵੀ, ਇਹ ਖਾਕੀ ਆਪਣੀ ਫਿਤਰਤ ਮੈਂ ਇਹਨਾਂ ਨੂਰੀ ਹੈ ਇਹਨਾਂ ਨਾਰੀ ਹੈ। ਅਮਲ ਇੱਥੇ ਕਰਮ ਦੀ ਗੱਲ ਹੈ, ਪਾਪ ਪੁੰਨ ਦੀ ਨਹੀਂ ਆ। ਤੁਹਾਡੇ ਕਰਮ ਚੰਗੇ ਨੇ, ਤੁਸੀਂ ਆਪਣੇ ਇੱਥੇ ਹੀ ਚੰਗੇ ਅਮਾਲ ਦੇ ਕਰਕੇ, ਚੰਗੇ ਕਰਮਾਂ ਦੇ ਕਰਕੇ ਸਵਰਗ ਦੇ ਵਿੱਚ ਵੱਸ ਰਹੇ ਹੋ। ਸਵਰਗ ਕੀ ਹੈ? ਬਾਣੀ ਨੇ ਉਸ ਦਾ ਵਿਖਿਆਨ ਕੀਤਾ ਹੈ, ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੈਕੁੰਠ, ਜਾਂ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ। ਇੱਥੇ ਹੀ ਜਿੱਥੇ ਅਕਾਲ ਪੁਰਖ ਦੀ ਸਿਫਤ ਸਲਾਹ ਹੋ ਰਹੀ ਹੈ ਉਹ ਬੈਕੁੰਠ ਹੈ, ਉਹ ਸਵਰਗ ਹੈ। ਭਾਵ ਚੰਗੇ ਅਮਲਾਂ ਨਾਲ ਚੰਗਾ ਜੀਵਨ, ਚੰਗਾ ਵਾਤਾਵਰਣ ਬਣਦਾ ਹੈ, ਤੁਹਾਡਾ ਪਰਿਵਾਰ ਵੀ ਤੁਹਾਡੇ ਨਾਲ ਹੈ, ਤੁਹਾਡਾ ਮਾਹੌਲ ਵੀ ਤੁਹਾਡੇ ਨਾਲ ਹੈ, ਇਹ ਤੁਹਾਡਾ ਸਵਰਗ ਦਾ ਜੀਵਨ ਹੈ। ਕਿਉਂਕਿ ਜੇ ਤੁਸੀਂ ਪੀਸ ਆਫ ਮਾਇੰਡ ਨਾਲ ਜੀ ਰਹੇ ਹੋ, ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲ ਰਹੀ ਹੈ, ਮਰਨ ਤੋਂ ਬਾਅਦ ਦੀ ਗੱਲ ਨਹੀਂ ਕਰਿਆ ਇਸ ਜੀਵਨ ਦੇ ਵਿੱਚ। ਕਿਉਂਕਿ ਗੁਰਮਤ ਨੇ ਜੇ ਮੁਕਤੀ ਦੀ ਵੀ ਗੱਲ ਕੀਤੀ ਹੈ ਤਾਂ ਜੀਵਨ ਮੁਕਤ ਕੀਤੀ ਹੈ ਇਸੇ ਜੀਵਨ 'ਚ। ਮਰੇ ਹੋਏ ਜੇ ਮੁਕਤ ਦੇਗਾ, ਮੁਕਤ ਨਾ ਜਾਣੇ ਕੋਇਲਾ, ਇਹ ਨਾਮਦੇਵ ਜੀ ਕਹਿ ਰਹੇ ਨੇ। ਭਗਤ ਬੈਣੀ ਜੀ ਕਹਿੰਦੇ ਨੇ, ਬੈਣੀ ਕਹੇ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ, ਭਾਵੇਂ ਆਪਾਂ ਸੁਖਮਣੀ ਸਾਹਿਬ ਦੇ ਵਿੱਚ ਵੀ ਜਦੋਂ ਆਪਾਂ ਪੜ੍ਹਦੇ ਹਾਂ, ਰੋਜ਼ ਪੜ੍ਹਦੇ ਹਾਂ ਨਾ, ਉਸ ਤਰ੍ਹਾਂ ਇਹ ਤਾਂ ਪੰਕਤੀ ਯਾਦ ਹੀ ਹੋਣੀ ਆ, ਪ੍ਰਭ ਕੀ ਆ ਗਿਆ ਆਤਮ ਹਤਾਵੈ ਜੀਵਨ ਮੁਕਤ ਸਉ ਕਹਾਵੈ। ਜੀਵਨ ਮੁਕਤ ਚਾਹੀਦਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਆ,
ਉਹ ਵੀ ਸਾਨੂੰ ਇਹੀ ਗੱਲ ਸਮਝਾ ਰਹੇ ਆ ਕਿ ਜਿਸ ਨੇ ਹਰ ਇੱਕ ਸੋਗ 'ਤੇ ਰਹੇ ਨਿਆਰਾ ਉਹੀ ਵਿਅਕਤੀ ਜਿਹੜਾ ਉਹ ਜੀਵਨ ਮੁਕਤ ਹੈ। ਸੋ ਗੁਰਮਤ ਦੇ ਮੁਤਾਬਕ ਚੰਗਾ ਅਮਲ ਜਿਹੜੇ ਨੇ, ਅਮਾਲ ਚੰਗੇ ਨੇ, ਕਰਮ ਚੰਗੇ ਨੇ, ਅਸੀਂ ਸਵਰਗ ਵਿੱਚ ਹਾਂ। ਕਰਮ ਮਾੜੇ ਨੇ, ਅਸੀਂ ਨਰਕ ਭੋਗ ਰਹੇ ਹਾਂ, ਕਿਉਂਕਿ ਮਾੜੇ ਕਰਮਾਂ ਕਰਕੇ ਅਸੀਂ ਆਪਣੇ ਆਸ ਪਾਸ ਇਹੋ ਜਿਹਾ ਜੰਜਾਲ ਪਸਾਰ ਲੈਂਦੇ ਹਾਂ ਕਿ ਜਿਸ ਦੇ ਕਰਕੇ ਅਸੀਂ ਉਹੋ ਜਿਹੀ ਮਾੜੀ ਜ਼ਿੰਦਗੀ ਭੋਗਣੀ ਸ਼ੁਰੂ ਕਰਦੇ ਹਾਂ ਜਿਸ ਦਾ ਅਸੀਂ, ਯਾਨੀ ਕਿ ਅਸੀਂ ਕਿਆਸ ਵੀ ਨਹੀਂ ਕਰ ਸਕਦੇ, ਜਿਨ੍ਹਾਂ ਹਾਲਾਤਾਂ ਦੇ ਵਿੱਚ ਅਸੀਂ ਰਹਿੰਦੇ ਹਾਂ ਉਹ ਹਾਲਾਤ ਇਹੋ ਜਿਹੇ ਬਣ ਜਾਂਦੇ ਆ। ਇਸੇ ਤਰ੍ਹਾਂ ਜਦੋਂ ਅਸੀਂ ਕੁਛ ਚੰਗੇ ਵਾਤਾਵਰਨ ਦੇ ਵਿੱਚ ਜੀ ਰਹੇ ਹੁੰਦੇ ਹਾਂ, ਜਿਸ ਤਰ੍ਹਾਂ ਕਿ ਗੁਰਬਾਣੀ ਅਨੁਸਾਰ ਚੰਗੇ ਅਮਲ ਕਰ ਰਹੇ ਹੁੰਦੇ ਹਾਂ ਅਤੇ ਅਸੀਂ ਚੰਗੇ ਵਾਤਾਵਰਨ 'ਚ, ਜਦੋਂ ਚੰਗਾ ਮਾੜਾ ਕੁਛ ਹੋ ਰਿਹਾ ਹੁੰਦਾ ਤਾਂ ਅਸੀਂ ਮਾੜੇ ਵਾਤਾਵਰਨ ਦੇ ਵਿੱਚ, ਜਿਸ ਤਰ੍ਹਾਂ ਕਿ ਬਾਣੀ ਸਾਨੂੰ ਬਾਰ ਬਾਰ ਹਰ ਸਟੇਜ 'ਤੇ ਅਕਾਲ ਪੁਰਖ ਦੇ ਨਾਲ ਪ੍ਰੇਮ ਕਰਨ ਦੀ ਗੱਲ ਕਰਦੀ ਹੈ, ਉਦਮੀ ਜੀਵਨ ਜਿਉਣ ਦੀ ਗੱਲ ਕਰਦੀ ਹੈ, ਆਪਣੀ ਨੇਕ ਕਮਾਈ ਦਾ ਵਸੀਲਾ ਬਣਾ ਕੇ ਇਸ ਜੀਵਨ ਨੂੰ ਉਦਮੀ ਤੌਰ 'ਤੇ ਜੀਵਨ ਜਿਉਣ ਦੀ ਗੱਲ ਕਰਦੀ ਹੈ। ਨਾਨਕ ਸਤਿਗੁਰ ਭੇਟੇ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਖਾਵੰਦਿਆਂ ਪਹਿਨੰਦਿਆਂ ਵਿੱਚੇ ਹੋਵੇ ਮੁਕਤ। ਯਾਨੀ ਕਿ ਇਸੇ ਜੀਵਨ ਦੇ ਵਿੱਚ ਇੱਕ ਤਾਂ ਹੋ ਗਿਆ ਨਾ ਚੰਗੇ ਕਰਮ ਦੇ ਨਾਲ, ਚੰਗੇ ਅਮਾਲ ਦੇ ਨਾਲ, ਅਕਾਲ ਪੁਰਖ ਦੀ ਸਿਫਤ ਸਲਾਹ ਦੇ ਨਾਲ ਅਸੀਂ, ਸਾਡੇ ਕੋਲ ਪੀਸ ਆਫ ਮਾਇੰਡ ਹੈ, ਅਸੀਂ ਇੱਕ ਬੈਕੁੰਠ ਦੇ ਵਿੱਚ ਬੈਠੇ ਹੋਏ ਹਾਂ, ਬੈਕੁੰਠ ਵਰਗਾ ਸਾਡਾ ਜੀਵਨ ਹੈ। ਮਾੜੇ ਆਚਾਰ ਦੇ ਕਰਕੇ ਮਨੁੱਖ ਜਿਹੜਾ ਹੈ ਉਹ ਮਾੜੇ ਵਾਤਾਵਰਨ 'ਚ ਫਸ ਜਾਂਦਾ ਹੈ ਅਤੇ ਉਹ ਇੱਕ ਨਰਕ ਦਾ ਜੀਵਨ ਜੀਂਦਾ ਹੈ। ਪਰ ਨਾਲ ਹੀ ਜੇ ਮਨੁੱਖ ਇੱਥੇ ਸਾਰੇ ਹੀ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ, ਅਤੇ ਉਹ ਵਿਅਕਤੀ ਮੁਕਤ ਹੋ ਜਾਂਦਾ ਹੈ, ਅਤੇ ਉਹ ਬੰਧਨ ਕੌਣ ਤੋੜਦਾ ਹੈ? ਉਹ ਗੁਰੂ ਉਹ ਯੁਗਤੀ ਦੱਸਦਾ ਹੈ, ਜਿਸ ਯੁਗਤੀ ਦੇ ਨਾਲ ਮਨੁੱਖ ਅੱਛੇ ਆਚਰਣ ਦੇ ਕਰਕੇ, ਕਿਉਂਕਿ ਪੈ ਕੇ ਚਰਨ ਕਰ ਪਾਉ ਕੇ ਲੋਇਣ ਸੁਰਤ ਕਰੇ ਨਾਨਕ ਕਹਿ ਸਿਆਣੀਏ ਇਹ ਕੰਤ ਮਿਲਾਵਾ ਹੋਏ। ਇਸ ਅਵਸਥਾ ਦੇ ਕਰਕੇ ਮਨੁੱਖ ਜਿਹੜਾ ਹੈ ਉਸ ਨੂੰ ਪੀਸ ਆਫ ਮਾਇੰਡ ਮਿਲ ਜਾਂਦਾ ਹੈ। ਕੰਤ ਦਾ ਮਿਲਾਪ ਜਿਹੜਾ ਹੈ ਨਾ ਜੀਵਨ ਦੀ ਸਫਲਤਾ ਹੈ, ਪੀਸ ਆਫ ਮਾਇੰਡ ਹੈ, ਨਿਸ਼ਚਿੰਤ ਹੈ ਬੰਦਾ, ਕਿਉਂਕਿ ਉਸ ਨੂੰ ਕਿਸੇ ਹੋਰ ਮਾੜੇ ਕਰਮਾਂ ਕਰਕੇ ਕਿਸੇ ਹੋਰ ਪਾਸੇ ਲੱਗਣ ਦੀ ਲੋੜ ਨਹੀਂ ਹੁੰਦੀ।

ਜਿਸ ਤਰ੍ਹਾਂ ਹੁਣ ਆਪਾਂ ਕਈ ਵਾਰੀ ਸਾਨੂੰ ਜ਼ਿੰਦਗੀ ਦੇ ਵਿੱਚ ਦੱਸਿਆ ਜਾਂਦਾ ਹੈ ਜਿਨ੍ਹਾਂ ਉਹਨਾਂ ਪੁਰਾਤਨ ਪੁਸਤਕਾਂ ਗਰ ਪੁਰਾਣ ਜਾਂ ਬਾਕੀ ਦੀ ਵਿਆਖਿਆ ਕਰਕੇ ਅਸੀਂ ਗੁਰਬਾਣੀ ਦੀ ਜਿੱਥੇ ਨਰਕ ਸੁਰਗ ਪਾਪ ਪੁੰਨ ਇਸ ਚੱਕਰ 'ਚ ਪਏ ਹੁੰਦੇ ਹਾਂ, ਅਸੀਂ ਨਾਲ ਹੀ ਨਾਲ ਭੂਤ ਪ੍ਰੇਤ ਲੰਬਾ ਜਿਹੜਾ ਸਫ਼ਰ ਹੈ ਜਾਂ ਇਹੋ ਜਿਹੀ ਜਿਹੜੀ ਬਾਅਦ ਦੀ ਕਿਸੇ ਜ਼ਿੰਦਗੀ ਦੀ ਗੱਲ ਕਰ ਰਹੇ ਹੁੰਦੇ ਹਾਂ। ਹੁਣ ਜਿਹੜਾ ਜਦੋਂ ਇਸ ਚੀਜ਼ ਨੂੰ ਸਪਸ਼ਟ ਕੀਤਾ ਜਾਂਦਾ ਬਾਣੀ 'ਚ, ਬਾਣੀ ਕਹਿੰਦੀ ਆ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਹੰਕਾਰਾ, ਇਹ ਜਮ ਕੀ ਸਰਕਾਰ ਹੈ ਇਹਨਾਂ ਉੱਪਰ ਜਮ ਕਾ ਡੰਡ ਕਰਾਰਾ। ਕਿਤੇ ਅਗਲੇ ਜਹਾਨ 'ਚ ਨਹੀਂ, ਇੱਥੇ ਹੀ ਜਦੋਂ ਕਿਸੇ ਮਾੜੇ ਵਾਤਾਵਰਨ 'ਚ ਫਸ ਜਾਂਦੇ ਹਾਂ। ਮਨਮੁੱਖ ਜਿਹੜੇ ਆ, ਯਾਨੀ ਕਿ ਜਿਹੜੇ ਇਸੇ ਇਸ ਵਿੱਚ ਜਮ ਮਗ ਪਾਈਨ, ਜਿਹਨਾਂ ਦੂਜਾ ਭਾਵ ਪਿਆਰਾ, ਜਿਹੜੇ ਅਕਾਲ ਪੁਰਖ ਤੋਂ ਵਿਪਰੀਤ ਹੋ ਕੇ, ਜਿਹਨਾਂ ਦੁਚਿੱਤੀ ਹੈ, ਜਿਹੜਾ ਦੁਬਧਾ 'ਚ ਪਏ ਹੋਏ ਨੇ, ਜਮਪੁਰ ਬੱਧੇ ਮਾਰੀਏ ਕੋ ਸੁਣੇ ਨਾ ਪੁਕਾਰਾ, ਇੱਥੇ ਹੀ ਇਸੇ ਦੇ ਵਿੱਚ। ਕਿਉਂਕਿ ਜਦੋਂ ਮਾੜੇ ਕੰਮ ਕਰਦੇ ਹਾਂ ਫਿਰ ਫਸ ਜਾਂਦੇ ਹਾਂ, ਅਧਿਆਤਮਿਕ ਤੌਰ 'ਤੇ ਵੀ ਜਾਂ ਜੀਵਨ ਦੇ ਤੌਰ 'ਤੇ ਵੀ। ਪਰ ਜਿਸ ਨੂੰ ਕਿਰਪਾ ਕਰੇ ਅਤੇ ਇਸ ਗੁਰੂ ਮਿਲੇ ਗੁਰਮੁਖ ਨਿਸਤਾਰਾ, ਜਿਸ ਨੂੰ ਉਸ ਦੀ ਬਖਸ਼ਿਸ਼ ਹੋ ਗਈ, ਜਿਹੜਾ ਉਸ 'ਤੇ ਦੱਸੇ ਮਾਰਗ ਦੇ ਮੁਤਾਬਕ ਉਸ ਮਾਰਗ 'ਤੇ ਤੁਰ ਪਿਆ ਉਸ ਨੂੰ। ਹੁਣ ਕਈ ਵਾਰ ਸਵਾਲ ਆਉਂਦਾ ਹੈ, ਕਿਉਂਕਿ ਜਿਹੜੇ ਵਿਕਾਰ ਨੇ, ਵਿਸ਼ੇ ਵਿਕਾਰ ਨੇ, ਵਿਸ਼ੇ ਵਿਕਾਰਾਂ ਦੇ ਵਿੱਚ ਇੱਕ ਆਦਮੀ ਜਿਹੜੇ ਆਮ ਜੀਵਨ ਦੇ ਵਿੱਚ ਵੀ ਜਦੋਂ ਵਿਚਰ ਰਿਹਾ, ਉਸ ਦੀਆਂ ਜਿਹੜੀਆਂ ਚਿੰਤਾਵਾਂ ਨੇ ਉਹ ਵੀ ਉਹਨਾਂ ਹੀ ਮਾੜੇ ਕੰਮਾਂ ਕਰਕੇ ਹੀ ਵੱਧ ਜਾਂਦੀਆਂ ਨੇ। ਜਾਂ ਕਈ ਵਾਰੀ, ਕਿਉਂਕਿ ਜਿਸ ਨੂੰ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰ ਕਹਿੰਦੇ ਹਾਂ, ਇਹ ਸਾਰੀਆਂ ਹੀ, ਇਹਨਾਂ ਦੇ ਵਿੱਚ ਹੋਰ ਚੀਜ਼ਾਂ ਵੀ ਆ ਜਾਂ ਕਾਮ ਜਿਹੜਾ ਹੈ, ਕਾਮ ਵਾਸ਼ਨਾਵਾਂ ਦਾ ਇੱਕ ਹਿੱਸਾ ਉਹਦਾ ਹੈਗਾ, ਪਰ ਕਾਮ ਦੀ ਜਿਹੜਾ ਕਾਮ ਸ਼ਬਦ ਹੈ ਉਹ ਸਾਰੇ ਕਿਸਮ ਦੀ, ਯਾਨੀ ਕਾਮਨਾਵਾਂ ਤੋਂ ਮਨੁੱਖ ਦੁਖੀ ਕਿਉਂ ਹੈ, ਉਹਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹ ਤਾਂ ਪ੍ਰਕਿਰਤੀ ਦੇ ਵਿੱਚ, ਕੁਦਰਤ ਦੇ ਵਿੱਚ ਅਕਾਲ ਪੁਰਖ ਜਿਹੜਾ ਉਹ ਪੂਰੀਆਂ ਕਰਦਾ ਹੈ। ਬਾਣੀ 'ਚ ਵੀ ਜ਼ਿਕਰ ਆਉਂਦਾ ਨਾ, ਚਿੰਤਾ ਤਿਸੀ ਕੀਜੀਏ, ਚਿੰਤਾ ਤਿਸੀ ਹੈ, ਤੁਹਾਨੂੰ ਰੋਜ਼ੀ ਰੋਟੀ ਦੇਣੀ ਹੈ। ਪਰ ਜਦੋਂ ਸਾਡੀ ਬੁਨਿਆਦੀ ਲੋੜਾਂ ਜਿਹੜੀਆਂ ਨੇ ਉਹ ਪੂਰੀਆਂ ਹੁੰਦੀਆਂ ਨੇ, ਉਸ ਤੋਂ ਵੱਧ ਆਕਾਂਕਸ਼ਾਵਾਂ ਵੱਧ ਜਾਂਦੀਆਂ ਨੇ। ਆਕਾਂਕਸ਼ਾਵਾਂ ਕਾਮਨਾਵਾਂ ਤੋਂ ਹੀ ਕਾਮ ਬਣੇ ਆ, ਅਤੇ ਇਹ ਹੀ ਸਾਰੇ ਵਿਕਾਰਾਂ ਦੀ ਜਨਮਦਾਤੀ। ਪਰ ਜਦੋਂ ਅਸੀਂ ਉਸ ਸੱਚੇ ਕਰਤਾਰ ਦੇ ਹੁਕਮ ਦੇ ਵਿੱਚ ਜਿਹੋ ਜਿਹੀ ਅਵਸਥਾ ਬਣੀ ਹੋਈ, ਪ੍ਰਭ ਕੀ ਆ ਗਿਆ ਆਤਮ ਹਿਤਾਵੇ, ਆਪਣੇ ਆਪ 'ਤੇ ਲਾਗੂ ਕਰ ਲੈਂਦੇ ਹਾਂ, ਉਸ ਹੁਕਮ ਦੇ ਅਨੁਸਾਰ ਜੀਣਾ ਸ਼ੁਰੂ ਕਰ ਦਿੰਦੇ ਹਾਂ, ਉਸ ਕਰਤੇ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿੰਦੇ ਹਾਂ, ਅਸੀਂ ਨਿਸ਼ਚਿੰਤ ਰਹਿੰਦੇ ਹਾਂ, ਅਤੇ ਉਸ ਵਕਤ ਸਾਨੂੰ ਕਿਸੇ ਕਿਸਮ ਦੀ ਆਕਾਂਕਸ਼ਾਵਾਂ ਜਿਹੜੀਆਂ ਨੇ ਉਹ ਪਰੇਸ਼ਾਨ ਨਹੀਂ ਕਰਦੀਆਂ, ਸਾਡੇ 'ਚ ਲਾਲਚ ਨਹੀਂ ਆਉਂਦਾ, ਲੋਭ ਨਹੀਂ ਆਉਂਦਾ। ਇਹੀ ਤਾਂ ਚੀਜ਼ਾਂ ਨੇ, ਹੋਰ ਇਹ ਅਣਗਿਣਤ ਨੇ, ਇਹ ਇਹਨਾਂ ਦੀ ਕਲਾਸੀਫਿਕੇਸ਼ਨ ਨੇ। ਪਰ ਇਸ ਦੇ ਨਾਲ ਨਾਲ ਬਹੁਤ ਉਹਦੇ 'ਚ ਈਰਖਾ ਆ ਜਾਂਦੀ ਹੈ। ਹੁਣ ਦੋ ਵਿਅਕਤੀ ਨੇ, ਇੱਕ ਵਿਅਕਤੀ ਆਪਣੇ ਜੀਵਨ ਦੇ ਵਿੱਚ ਆਪਣੀ ਚਾਲ ਚੱਲ ਰਿਹਾ ਹੈ, ਜੇ ਉਹ ਕਿਸੇ ਆਪਣੇ ਤੋਂ ਕਾਮਯਾਬ ਹੋਏ ਬੰਦੇ ਨੂੰ ਦੇਖ ਕੇ ਈਰਖਾ ਪੈਦਾ ਕਰੇਗਾ, ਇਹ ਵਿਕਾਰ ਨੇ, ਇਹਦੇ ਨਾਲ ਉਹਦੀ ਮਨ ਦੀ ਸ਼ਾਂਤੀ ਚਲੀ ਜਾਂਦੀ ਹੈ। ਅਤੇ ਜੇ ਕਿਸੇ ਕੱਟ ਨੂੰ ਦੇਖ ਕੇ ਹੰਕਾਰ ਕਰੇਗਾ, ਇਹਦੇ ਨਾਲ ਹਉਮੈ ਆ ਗਿਆ। ਸੋ ਦੋਨਾਂ ਹੀ ਅਵਸਥਾਵਾਂ ਦੇ ਵਿੱਚ ਉਹ ਇਸੇ ਕਰਕੇ ਕਹਿੰਦੇ ਕਿ ਮਨੁੱਖ ਜਿਹੜਾ ਹੈ ਉਸ ਨੂੰ ਇਹਨਾਂ ਚੀਜ਼ਾਂ ਤੋਂ ਮੁਕਤ ਰਹਿਣਾ ਹੈ, ਪਰਮ ਭੁਲੇਖਿਆਂ ਤੋਂ ਵੀ ਮੁਕਤ ਰਹਿਣਾ ਹੈ, ਉਹ ਜ਼ਿੰਦਗੀ 'ਚ ਕਾਮਯਾਬ ਹੈ। ਹੁਣ ਕਿਸੇ ਨਾਲ ਅਸੀਂ ਆਪਣੀ ਤੁਲਨਾ ਨਹੀਂ ਕਰ ਸਕਦੇ, ਹਾਂ ਅਸੀਂ ਆਪਣੀ ਲਕੀਰ ਨੂੰ ਲੰਬਾ ਕਰ ਸਕਦੇ ਹਾਂ, ਆਪਣੀ ਮਿਹਨਤ ਕਰ ਸਕਦੇ ਹਾਂ, ਦੂਜੇ ਦੇ ਜ਼ਿਆਦਾ ਹੋਣ 'ਤੇ ਸਾਨੂੰ, ਕਿਉਂਕਿ ਹਰ ਇੱਕ ਦਾ ਆਪਣਾ ਅਵਸਰ ਹੈ, ਆਪਣਾ ਟਾਈਮ ਹੈ, ਆਪਣੀ ਮਿਹਨਤ ਹੈ,
ते जे कोई मेहनत करके चंगे दे नाल या कोई माड़ा काम करके भी कोई ज़्यादा प्राप्ति करता है सानू साडा इखलाक गुरमत दे मुताबक ये शोभा नहीं देंदा इजाजत ही नहीं देंदा कि असी भी यही सोची नहीं उसने रुश्वत खाधी है मैं भी खा ला नहीं सानू अपने उस निश्चे ते साडा क्योंकि जे असी एक पासे कहने श्रद्धा जे असी साडी श्रद्धा ये आ कि असी मंगा मंगनिया ने असी गुरु नाल शर्तां लानिया ने साडा ये काम पूरा कर वह श्रद्धा नहीं आ वह लालच है श्रद्धा तो यह होनी चाहिए गुरमत के मुताबक कि जिस यानी जे भुख दें ता इत ही राजा दुख विच सुख मनाई जिस हालत विच रखेगा तेरा किया मीठा लागे हर नाम पदार्थ नानक मांगे बिन तुद होर जे मंगना सिर दुखां दे दुख दे ही नाम संतोखी उतरे मन की भुख अवस्था यह चाहिए है पर असी की करते हैं जो गुरद्वारा साहब भी जाते हैं असी घंटा घंटा तो हाथ जोड़ के लंबिया लंबिया लिस्टा जिहड़ियां मूँह दे विच बोली जांदे ए दे ए दे ए दे जे नहीं देगा क्योंकि ये असी उसनू बनाता आस्था ये साड़ी शरदा नहीं जे साड़ी शरदा है तो फिर सानू बिन मंगिया ही मिलेगा असी संतुष्ट रहना जो प्राप्त होया इस करके गुरमत दे मार्ग ते गुरमत सानू किसे पाप पुन नरक सुरग जाति क्योंकि वो दे विच ये भी आ गया ना ये पाप पुन नरक सुरग दे करके ही उस कर्मा दे चक्कर च करके ही साड़ी वरण वंड होकर साड़ी एक्सप्लाइटेशन होंदी है एक बच्चा पैदा होने तो पहला ही वो दियां बन जांदियां ने वो जन्म पत्रियां एहो जिहा होएगा एहो जिहा होएगा फिर वो दे इलाज लभणे आ फिर वो दे मरण ते जन्म ते एक चीज़ हो किया जाएगा जिंदगी भर उसनू कर्मकांडा च रख के मरण तो बाद भी वो परिवार को उलझा के रखा जाता है जी वो उत्थे पहुँच रहा फलानी नदी तो उन्हें पार करना वो पार नहीं हो रहा यानी कि वो जिहड़ी लुट जिसनू कहिंदे कर्म धर्म पाखंड जो दिसे तिन जम जागाती लूटे वो किहड़े जम ने यही जिहड़े धर्म के नाते कर्मकांड के नाते सानू डिमांडा दे के लुटते हैं तो इस करके असी उस चक्कर च फसे रहते हैं पर जदों असी गुरु कोलो इस जीवन च मुक्त होने का रस्ता प्राप्त कर लेंगे वो सानू किवें मिलता है उस पासे जाना किवें आ जिस तरह जे कोई कहे जी मैं रब नू मिलना है ते रब नू मिलना रब दा किहो जिहा सरूप है रब नू मिलना भी जिंदगी दी कामयाबी है पर रब किसे खास किसे थां ते कोई बैठा व्यक्ति नहीं है उसका अनुभव करना है इसे करके गुरबाणी चांदा है दिसै सुनिए जानिए शाह ना पाया जाए जे इस अवस्था च उहदा कोई सरूप हुंदा उह देखदे आ उहदी कोई आवाज़ सुनदे आ उस नूं समझ लैंदे जे इदां समझ आ जाए दिस देखण ते सुणन नाल तां फिर लूला टुंडा अदला क्यों गल अंधला क्यों गल लगेता है उह लोग तां फिर प्राप्त ही नहीं कर सकदे ते इसे करके कहिंदे आ अखां बाजों वेखणा विन हत्थां करना पैरां बाजों चलना यह अवस्था चाहिए वह किवें होएगा विन कन्ना सुनना वह किवें होएगा वो इस तरह होएगा कि जिस तरह आप पहला ही जिक्र किया पै के चरण कर पाओ के चरण ने जिन्हां दे नाल तुरना है ना पैरां दे नाल वह पैदे होने यानी कि डिसिपलिन दे होने जिंदगी का जड़ा जड़ी दिशा है वह किरदार वाली हो एक डिसिपलिन वाली हो फोकस किया हो इसते बंदा उस मार्ग तो यानी कि विकारां वाले पासे ना जाए सीधा एक डिसिपलिन लाइफ दे विच गुजरे पैके चरण
कर पाओगे। हथ जड़े ने प्रेम दे चाहिए ने। पहला ही शुरू किया ना असी गुरु अर्जन पातशाह कहते हैं मुक्त भुगत जुगत तेरी सेवा। यह सारा कुछ सेवा च आ गया पर वो प्रेम दी है। कर पाओगे जे सेवा करनी है प्रेम नाल करनी है। ये नहीं है कि बद्धा चट्टी जे चढ़े ना गुण ना बद्धा चट्टी जे भरे ना गुण ना उपकार। गुरु अंगद पातशाह सानू सुनांदे आ कि जिहड़े असी गुरद्वारा साहब जाके मंगा मंग के ये दोगे ये करांगे ये पूरा हो गया इस तरह वो बद्धा चट्टी वाली ही गल है। नहीं भाव नाल सारा कुछ पै के चरण कर पाओ के लोहे न सुरत करे। दृष्टि कादी चाहिए है नैन कादे चाहिए ने एकाग्रता दे उस मंजिल ते फोकस होण दे फोकस करन दे एकाग्रता लोहे न सुरत करे सुरती दे नैन चाहिए है एकाग्रता दे। नानक कहे सियाणीए इउं कंत मिलावा होए। इस तरह उस लक्ष्य की पहचान हो जाती है। इस तरह वह अकाल पुरख कंत प्राप्त हो जाता है। वाहिगुरु जी का खालसा वाहिगुरु जी की फतेह।

ਫਤਿਹ ਪਰਮ ਸਤਿਕਾਰ ਤੇ ਸਨਮਾਨ ਯੋਗ ਸਤ ਸੰਗੀ ਜਨੋ ਜਿਤਨੀਆਂ ਵੀ ਸਭ ਸੰਗਤਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਸੰਗਤੀ ਰੂਪ ਦੇ ਅੰਦਰ ਆਏ ਹੋਏ ਪਾਵਨ ਮੁੱਖ ਵਾਕ ਸਾਹਿਬ ਜੀ ਦੀ ਵਿਚਾਰ ਸਰਵਣ ਕਰਨ ਵਾਸਤੇ ਪਹੁੰਚੇ ਹੋ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਦਦਾਰ ਕੀਤੇ ਹਨ। ਆਓ ਸਤਸੰਗੀ ਜਨੋ, ਆਏ ਹੋਏ ਪਾਵਨ ਮੁੱਖ ਵਾਕ ਸਾਹਿਬ ਜੀ ਦੀ ਵਿਚਾਰ ਪ੍ਰਾਰੰਭ ਕਰਨਾ ਕਰੀਏ। ਅੱਜ ਦਾ ਜੋ ਪਾਵਨ ਮੁੱਖ ਵਾਕ ਹੈ ਇਹ ਤੀਸਰੇ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਹੈ। ਭੱਟਾ ਨੇ ਸਵਈਆਂ ਦੇ ਅੰਦਰ ਹਜ਼ੂਰ ਜੀ ਦੀ ਮਹਿਮਾ ਕਰਦੇ ਹੋਏ ਬਚਨ ਕਹੇ ਹਨ। ਘਨ ਹਰ ਬੂੰਦ ਬਸੁਰ ਮਾਵਲ ਕੁਸਮ ਬਸੰਤ ਗਨੰਤਨ ਆਵੈ ਰਬ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨਹੇ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ। ਹੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਜਿਹੜੀ ਤੇਰੀ ਉਪਮਾ ਹੈ ਤੇਰੀ ਵਡਿਆਈ ਹੈ ਉਹ ਤੈਨੂੰ ਹੀ ਸੋਭਦੀ ਹੈ, ਹੋਰ ਕਿਸੇ ਨੂੰ ਨਹੀਂ ਸੋਭਦੀ। ਹਜ਼ੂਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਪਾਵਨ ਮੁੱਖ ਵਾਕ ਅੰਦਰ ਇਸ ਵਡੇਪੇ ਦੀ ਗੱਲ ਕਰ ਰਹੇ ਹਨ। ਇਹ ਜਿਹੜਾ ਸਾਡਾ ਸਰੀਰ ਹੈ, ਸਰੀਰ ਦੇ ਉੱਪਰ ਤਿੰਨ ਪ੍ਰਕਾਰ ਕਰਕੇ ਅਵਸਥਾ ਆਉਂਦੀਆਂ ਹਨ। ਪਹਿਲੀ ਅਵਸਥਾ ਹੈ ਬਾਲਕ ਅਵਸਥਾ ਹੈ। ਬਾਲਕ ਦੇ ਅੰਦਰ ਅਵਸਥਾ ਦੇ ਅੰਦਰ ਜਿਹੜਾ ਇਹ ਸਰੀਰ ਇਹ ਖੇਡਦਾ ਮੱਲਦਾ ਹੈ। ਜਦੋਂ ਯੁਵਾ ਅਵਸਥਾ ਆ ਜਾਂਦੀ ਹੈ ਫਿਰ ਜਿਹੜਾ ਇਹ ਸਰੀਰ ਹੈ ਇਹ ਕਿਰਤ ਕਰਦਾ ਹੈ ਅਤੇ ਆਪਣੇ ਘਰ ਬਾਰ ਦੀ ਹੋਰ ਕੀਮਤੀਆਂ ਜਿਹੜੀਆਂ ਲੋੜੀਂਦੀਆਂ ਵਸਤੂਆਂ ਨੇ ਉਹਨਾਂ ਦੀ ਪੂਰਤੀ ਕਰਦਾ ਹੈ। ਜਦੋਂ ਜਰਾ ਅਵਸਥਾ ਆ ਜਾਂਦੀ ਹੈ, ਬੁਢੇਪਾ ਆ ਜਾਂਦਾ ਹੈ, ਚਿੱਟੇ ਕੇਸ ਆ ਜਾਂਦੇ ਨੇ ਅਤੇ ਇਸ ਨੂੰ ਸੰਕੇਤ ਮਿਲ ਜਾਂਦਾ ਹੈ ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ। ਚਿੱਟੇ ਕੇਸਾਂ ਦੀ ਇੱਕ ਨਿਸ਼ਾਨੀ ਹੈ ਕਿ ਭਾਈ ਇਹ ਤੇਰਾ ਹੁਣ ਬੁਢੇਪਾ ਆ ਪਹੁੰਚਿਆ ਹੈ ਤੇਰੇ ਤੇ, ਕਿਉਂਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਮਾਝ ਦੀ ਵਾਰ ਦੇ ਅੰਦਰ ਬੜੇ ਪਿਆਰੇ ਬਚਨ ਲਿਖੇ ਹਨ। ਮਹਾਰਾਜ ਜੀ ਕਹਿੰਦੇ ਭਾਵੇਂ ਕਿ ਸਰੀਰ ਦੇ ਉੱਪਰ ਜ਼ਿੰਦਗੀ ਦੇ 10 ਪੜਾਅ ਹੁੰਦੇ ਹਨ, ਪਰ ਜ਼ਿੰਦਗੀ ਦੇ 10 ਪੜਾਵਾਂ ਨੂੰ ਭੋਗਦਿਆਂ ਭੋਗਦਿਆਂ ਇਹ 10ਵੇਂ ਪੜਾਅ ਵਿੱਚ ਜਾਂਦਿਆਂ ਇਹ ਸਰੀਰ ਸਵਾਹ ਹੋ ਜਾਂਦਾ ਹੈ, ਇਹ ਸਰੀਰ ਮਿੱਟੀ ਹੋ ਜਾਂਦਾ ਹੈ। ਹਜ਼ੂਰ ਜੀ ਦੇ ਬਚਨਾਂ ਮਹੱਲਾ ਪਹਿਲਾ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸ਼ੁੱਧਾ, ਤੀਜੇ ਭਇਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮਨਾ ਪੁੱਛੇ ਜਾਤ, ਸੱਤਵੇਂ ਸੰਜ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੌਲੇ ਉੱਬੇ ਸਾਹਾ, ਦਸਵੇਂ ਦੱਦਾ ਹੋਆ ਸਵਾ। ਇਹ ਜ਼ਿੰਦਗੀ ਦੇ 10 ਪੜਾਅ ਹਨ। ਜ਼ਿੰਦਗੀ ਦੇ 10 ਪੜਾਵਾਂ ਦੇ ਅੰਦਰ ਇਹ ਜਿਹੜਾ ਜੀਵ ਅੰਤ ਨੂੰ ਸਵਾਹ ਹੋ ਜਾਂਦਾ ਹੈ, ਮਿੱਟੀ ਹੋ ਜਾਂਦਾ ਹੈ, ਆਪਣੇ ਜ਼ਿੰਦਗੀ ਦੇ ਪੜਾਵਾਂ ਨੂੰ ਭੋਗਦਾ ਭੋਗਦਾ ਇਹ ਖਾਕ ਦੇ ਵਿੱਚ ਜਾ ਕੇ ਮਿਲ ਜਾਂਦਾ ਹੈ। ਤਾਂਹੀਓ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਚਨ ਕਹੇ ਹਨ, ਇਹ ਸਰੀਰ ਤੋਂ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਜਪਾਉਣਾ ਚਾਹੀਦਾ ਹੈ,
ਇਹ ਸਰੀਰ ਤੋਂ ਸੇਵਾ ਕਮਾਉਣੀ ਚਾਹੀਦੀ ਹੈ। ਜੇ ਕਰਕੇ ਸਾਡਾ ਇਹ ਸਰੀਰ ਆ ਕੇ ਗੁਰਦੁਆਰੇ ਗੁਰੂ ਦੇ ਦਰਬਾਰ ਦੇ ਆ ਕੇ ਸਿਰ ਆ ਕੇ ਨਿਮਦਾ ਨਹੀਂ ਗਾ, ਫਿਰ ਇਹ ਸਿਰ ਤੋਂ ਲੈਣਾ ਕੀ ਹੈ। ਜੇ ਕਰਕੇ ਸਾਡੀਆਂ ਅੱਖਾਂ ਆ ਕੇ ਗੁਰੂ ਦੇ ਦਰਸ਼ਨ ਨਹੀਂ ਕਰਦੀਆਂ, ਇਹਦੇ ਨਾਲੋਂ ਤਾਂ ਬਿਹਤਰ ਸੀਗਾ ਅਸੀਂ ਸੂਰਦਾਸ ਹੀ ਹੋ ਜਾਂਦੇ। ਜੇ ਕਰਕੇ ਕੰਨ ਆ ਕਰਕੇ ਸਾਡੇ ਸਤਿਗੁਰੂ ਜੀ ਦੀ ਬਾਣੀ ਨੂੰ ਸਰਵਣ ਨਹੀਂ ਕਰਦੇ, ਇਹਦੇ ਤੋਂ ਬਿਹਤਰ ਸੀਗੇ ਕਿ ਬੋਲੇ ਹੋ ਜਾਂਦੇ। ਜੇ ਕਰਕੇ ਰਸਨਾ ਵਾਹਿਗੁਰੂ ਜੀ ਦੀ ਬਾਣੀ ਨਹੀਂ ਪੜ੍ਹਦੀ ਤੇ ਬਿਹਤਰ ਸੀ ਗੁੰਗੇ ਹੋ ਜਾਂਦੇ ਵੇ। ਜਿਹੜੇ ਹੱਥ ਪੈਰ ਵਾਹਿਗੁਰੂ ਜੀ ਦੀ ਸੇਵਾ ਦੇ ਵਿੱਚ ਨਹੀਂ ਲੱਗਦੇ ਵੇ, ਫਿਰ ਇਹਨਾਂ ਹੱਥਾਂ ਤੇ ਪੈਰਾਂ ਤੋਂ ਕੀ ਕਰਾਉਣਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਪਾਵਨ ਸ਼ਬਦਾਂ ਦੇ ਅੰਦਰ ਬਚਨ ਕਹੇ ਹਨ, ਕੱਲੇ ਕੱਲੇ ਸਾਡੇ ਸਰੀਰ ਦੇ ਇੰਦਰੀਆਂ ਨੂੰ ਗੁਰੂ ਦੀ ਸੇਵਾ ਦੇ ਵਿੱਚ ਲੱਗਣਾ ਚਾਹੀਦਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਧ੍ਰਿਗ ਸਿਰ ਜੋ ਗੁਰ ਨਾਨਿਵੈ ਗੁਰ ਲੱਗੈ ਨਾ ਚਰਨੀ, ਧ੍ਰਿਗ ਲੋਇਨ ਗੁਰ ਦਰਸ ਵੈਨ ਵੇਖੈ ਪਰ ਤਰਨੀ, ਧ੍ਰਿਗ ਜੇਵਾ ਗੁਰ ਸ਼ਬਦ ਵੈਨ ਹੋਰ ਮੰਤਰ ਸਿਮਰਨੀ, ਵੈਣ ਸੇਵਾ ਧ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ, ਪੀਰ ਮਰੀਦਾ ਪਿਰ ਹੜੀ ਸਤਿਗੁਰ ਸੁਖ ਸ਼ਰਨੀ। ਜੇ ਕਰਕੇ ਸਿਰ ਆ ਕੇ ਗੁਰੂ ਦੇ ਦਰਬਾਰ ਦੇ ਆ ਕੇ ਨਿਮਦਾ ਨਹੀਂ, ਫਿਰ ਇਹ ਸਿਰ ਨੂੰ ਵੀ ਵੱਡੀ ਵੱਡੀ ਤਰਕਾਰ ਹੈ। ਜਿਹੜੀਆਂ ਅੱਖਾਂ ਪਰਾਏ ਰੂਪ ਨੂੰ ਤੱਕ ਕੇ ਲੁਭਦ ਹੋ ਜਾਂਦੀਆਂ ਨੇ ਤੇ ਇਹ ਅੱਖਾਂ ਨੂੰ ਵੀ ਤਰਕਾਰ ਹੈ। ਜਿਹੜੀਆਂ ਜੀਭ ਆ ਕੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਜਪਦੀਆਂ, ਫਿਰ ਇਹ ਜੀਵ ਨੂੰ ਵੀ ਤਰਕਾਰ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਮਾਓ ਨਗਰ ਦੇ ਅੰਦਰ ਮਹਾਰਾਜ ਜੀ ਨੇ ਮਾਤਾ ਹਰਹਾਂ ਨੂੰ ਉਪਦੇਸ਼ ਦਿੱਤਾ, ਹਰਹਾਂ ਜੇ ਕਰਕੇ ਰਸਨਾ ਪਰਮੇਸ਼ਰ ਦਾ ਨਾਮ ਨਹੀਂ ਜਪਦੀ ਤਾਂ ਇਹਨੂੰ ਤਿਲ ਤਿਲ ਕਰਕੇ ਕੱਟ ਜਾਣਾ ਚਾਹੀਦਾ ਹੈ। ਨੈਣ ਨਾ ਦੇਖੇ ਸਾਧ ਸੇ ਨੈਣ ਬਹਾਲਿਆ, ਕਰਨ ਨਾ ਸੁਨੇਹੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਏ, ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਕੱਟੀਏ। ਜਿਹੜੇ ਨੇਤਰ ਵਾਹਿਗੁਰੂ ਜੀ ਦੇ ਦਰਸ਼ਨ ਨਹੀਂ ਕਰਦੇ ਇਹਨਾਂ ਅੱਖਾਂ ਤੋਂ ਕਰਾਉਣਾ ਕੀ ਹੈ। ਜਿਹੜੀ ਰਸਨਾ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦੀ ਇਹਨੂੰ ਤਾਂ ਤਿਲ ਤਿਲ ਕਰਕੇ ਕੱਟ ਦੇਣਾ ਚਾਹੀਦਾ ਏ। ਜਦੋਂ ਜ਼ਿੰਦਗੀ ਦੇ ਵਿੱਚੋਂ ਵਾਹਿਗੁਰੂ ਪਰਮੇਸ਼ਰ ਦੀ ਯਾਦ ਭੁੱਲ ਜਾਵੇ ਮਨੁੱਖ ਦਾ ਦਿਨ ਪ੍ਰਤ ਦਿਨ ਜਿਹੜਾ ਉਹ ਘਟਦਾ ਹੀ ਜਾਂਦਾ ਹੈ। ਆਓ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਦੇ ਪਾਵਨ ਮੁੱਖ ਵਾਕ ਸਾਹਿਬ ਜੀ ਦੇ ਅੰਦਰ ਇਸ ਜੀਵ ਨੂੰ ਗਿਆਨ ਦੇ ਰਹੇ ਹਨ ਕਿ ਜਿਹੜਾ ਸਾਡੇ ਸਰੀਰ ਦੇ ਉੱਪਰ ਬੁਢੇਪਾ ਹੈ ਇੱਕ ਦਿਨ ਆਉਣਾ ਹੈ, ਇਸ ਕਰਕੇ ਇਹ ਬੁਢੇਪੇ ਤੋਂ ਪਹਿਲਾਂ ਪਹਿਲਾਂ ਵਾਹਿਗੁਰੂ ਪਰਮੇਸ਼ਰ ਦਾ ਸਾਨੂੰ ਨਾਮ ਜਪਣਾ ਚਾਹੀਦਾ ਹੈ। ਨਾਮ ਕਿਸ ਤਰ੍ਹਾਂ ਜਪਣਾ ਹੈ? ਨਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਕਿਉਂ ਬਚਨ ਇਹ ਕਹਿ ਕੇ ਧਰੂ ਤੇ ਪ੍ਰਹਿਲਾਦ? ਕਿਉਂਕਿ ਭਗਤ ਧਰੂ ਜੀ ਦੀ 5 ਵਰਿਆਂ ਦੀ ਉਮਰ ਤੇ ਭਗਤ ਪ੍ਰਹਿਲਾਦ ਜੀ ਦੀ 7 ਵਰਿਆਂ ਦੀ ਉਮਰ, ਕਿ ਇਹ ਜੇ ਨਾਮ ਜਪਣਾ ਛੋਟੀ ਅਵਸਥਾ ਤੋਂ ਹੀ ਨਾਮ ਜਪਣਾ ਚਾਹੀਦਾ ਹੈ। ਇਸ ਕਰਕੇ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਬੜੀ ਵੱਡੀ ਪ੍ਰਾਪਤੀ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਾਨੂੰ ਉਪਦੇਸ਼ ਦੇ ਰਹੇ ਹਨ। ਆਓ ਮਨ ਦੀ ਇਕਾਗਰਤਾ ਦੇ ਦੁਆਰਾ ਅਸੀਂ ਸਰਵਣ ਕਰੀਏ। ਇੱਕ ਵਾਰ ਰਸਨਾ ਨੂੰ

ਅੱਜ ਵਡਹੰਸ ਰਾਗ ਦੇ ਅੰਦਰ ਉਪਦੇਸ਼ ਦੇ ਰਹੇ ਹਨ। ਭਾਈ ਇਹ ਸਾਡਾ ਜੀਵ ਦਾ ਜਿਹੜਾ ਸਰੀਰ ਇਹ ਜਜਰੀ ਹੈ, ਭਾਵ ਕਮਜ਼ੋਰ ਹੈ। ਜਿਵੇਂ ਭਾਈ ਕਾਹਨ ਸਿੰਘ ਨਾਭਾ ਨੇ ਮਾਨ ਕੋਸ਼ ਦੇ ਅੰਦਰ ਲਿਖਿਆ, ਇਹ ਫਟਿਆ ਟੁੱਟਿਆ ਹੋਇਆ ਹੈ, ਇਹ ਜਜਰੀ ਇਹਦਾ ਸਰੀਰ ਹੈ, ਇਹ ਕਮਜ਼ੋਰ ਹੈ। ਜਦੋਂ ਬੁਢੇਪੇ ਦੇ ਵਿੱਚ ਆ ਜਾਂਦਾ ਜਰਾ, ਜਰਾ ਨਾਮ ਬੁਢੇਪੇ ਦਾ ਹੁੰਦਾ ਹੈ। ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਅੰਦਰ ਜਿਹੜਾ ਜਰ ਸ਼ਬਦ ਹੈ, ਜਰ ਨਾਮ ਫਾਰਸੀ ਦੇ ਅੰਦਰ ਸੋਨੇ ਨੂੰ ਵੀ ਆਖਦੇ ਹਨ, ਤੇ ਜਰ ਨਾਮ ਜੰਗਾਲ ਦਾ ਵੀ ਹੁੰਦਾ ਹੈ, ਮੈਲ ਦਾ ਵੀ ਹੁੰਦਾ ਹੈ, ਇਸੇ ਪ੍ਰਕਾਰ ਜਰ ਨਾਮ ਜਲਨ ਦਾ ਵੀ ਹੁੰਦਾ ਹੈ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਉਪਦੇਸ਼ ਦਿੰਦੇ ਹਨ, ਕਹਿੰਦੇ ਇਹ ਜਿਹੜਾ ਸਾਡਾ ਸਰੀਰ ਹੈ ਹੇ ਭਾਈ, ਇਹ ਜਜਰੀ ਹੈ, ਭਾਵ ਕਿ ਇਹ ਫਟਿਆ ਟੁੱਟਿਆ ਹੈ, ਇਹ ਨਤਾਣਾ ਹੈ, ਇਹ ਕਮਜ਼ੋਰ ਹੈ। ਜਦੋਂ ਸਰੀਰ ਕਮਜ਼ੋਰ ਹੋ ਜਾਂਦਾ, ਇਹ ਫਿਰ ਸਰੀਰ ਨਾਮ ਜਪਣ ਤੋਂ ਅਸਮਰੱਥ ਹੋ ਜਾਂਦਾ ਹੈ, ਫਿਰ ਸੇਵਾ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਇਹਦੇ ਤੋਂ ਬਿਹਤਰ ਹੈ ਕਿ ਯੁਵਾ ਅਵਸਥਾ ਦੇ ਅੰਦਰ ਹੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ। ਭਗਤ ਜੀ ਨੇ ਬਚਨ ਕਹੇ ਹਨ, ਨੈਣੋ ਨੀਰ ਬਹੇ ਤਨ ਖੀਨਾ, ਭਏ ਕੇਸ ਦੁੱਧਵਾਨੀ, ਰੂਦਾ ਸ਼ਬਦ ਕੰਠ ਨਹੀਂ ਉਚਰੇ, ਅਬ ਕਿਆ ਕਰੇ ਪ੍ਰਾਣੀ। ਰਾਮ ਰਾਏ ਹੋਹੇ ਬੈਦ ਬਨਵਾਰੀ, ਆਪਣੇ ਸੰਤ ਹੈ ਲਿਓ ਉਬਾਰੀ। ਹੇ ਭਾਈ, ਜਦੋਂ ਨੇਤਰ ਜਿਹੜੇ ਉਹਨਾਂ ਵਿੱਚੋਂ ਪਾਣੀ ਵਗਣ ਲੱਗ ਪਿਆ, ਫਿਰ ਜਿਹੜਾ ਤਨ ਖੀਨਾ ਹੋ ਗਿਆ, ਖੀਨਾ ਭਾਵ ਕਮਜ਼ੋਰ ਹੋ ਗਿਆ, ਸਰੀਰ ਕਮਜ਼ੋਰ ਹੋ ਜਾਣਾ ਕੀਤਾ, ਤੇ ਭਏ ਕੇਸ ਦੁੱਧਵਾਨੀ, ਕੇਸ ਦੁੱਧ ਵਰਗੇ ਚਿੱਟੇ ਹੋ ਜਾਣਾ ਕੀਤੇ, ਫਿਰ ਉਦੋਂ ਕਿਵੇਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੇਗਾ? ਉਦੋਂ ਭਾਵ ਉੱਠਣਾ ਬੈਠਣਾ ਅਸਮਰੱਥ ਹੋ ਜਾਵੇਗਾ। ਇਹ ਭਾਈ ਸਾਡਾ ਜਿਹੜਾ ਸਰੀਰ ਹੈ ਇਹ ਕਮਜ਼ੋਰ ਹੈ, ਇਹ ਜਰਾ ਅਵਸਥਾ ਜਿਹੜੀ ਹੈ ਉਹਦੇ ਵਿੱਚ ਇਹ

ਜਗਿਆਸੂਆਂ ਤੇ ਜਿਨ੍ਹਾਂ ਗੁਰਮੁਖਾਂ ਤੇ ਗੁਰੂ ਆਪਣੀ ਕਿਰਪਾ ਕਰਦਾ ਹੈ। ਗੁਰ ਰਾਖੇ ਸੇ ਉਭਰੇ, ਜਿਨ੍ਹਾਂ ਨੂੰ ਗੁਰੂ ਆਪ ਰੱਖਦਾ ਸੇ ਉਹ ਜਿਹੜੇ ਗੁਰਮੁਖ ਹੁੰਦੇ ਨੇ ਉਭਰੇ ਤਰ ਜਾਂਦੇ ਹਨ। ਹੋਰ ਮਰ ਜੰਮੈ ਆਵੈ ਜਾਏ, ਹੋਰ ਜਿਹੜੇ ਮਨਮੁਖ ਹੁੰਦੇ ਹਨ ਉਹ ਮਰ ਮਰ ਕੇ ਸੰਸਾਰ ਤੋਂ ਜਾਂਦੇ ਹਨ ਤੇ ਇਸ ਕਰਕੇ ਵਾਸ਼ਨਾ ਦੇ ਵੱਧੇ ਹੋਏ ਆ ਕੇ ਜੰਮਦੇ ਹਨ। ਇਹ ਸੰਸਾਰ ਦੇ

ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਮਨਮੁਖ ਬਿਰਤੀ ਵਾਲੇ ਨੇ ਉਹ ਮਰ ਮਰ ਕੇ ਆ ਕੇ ਵਾਸ਼ਨਾ ਦੇ ਵਧੇ ਹੋਏ ਜੰਮਦੇ ਹਨ ਤੇ ਆਉਂਦੇ ਜਾਂਦੇ ਨੇ ਸੰਸਾਰ ਦੇ ਅੰਦਰ। ਅੰਤ ਨੂੰ ਕਹਿੰਦੇ ਜਦੋਂ ਸੰਸਾਰ ਤੋਂ ਜਾਣ ਲੱਗਦੇ ਨੇ ਉਹ ਪਛਤਾਉਂਦੇ ਹੀ ਰਹਿੰਦੇ ਨੇ ਕਿ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਲੈਂਦੇ, ਸੇਵਾ ਕਰ ਲੈਂਦੇ, ਕਿਉਂਕਿ ਇਹ ਸਾਡੀ ਜਿਹੜੀ ਜ਼ਿੰਦਗੀ ਦੀ ਰਾਤ ਹੈ ਇਹ ਬਤੀਤ ਹੋ ਗਈ ਹੈ। ਇਸ ਕਰਕੇ ਇਹ ਜ਼ਿੰਦਗੀ ਜਿਹੜੀ ਇਹ ਕੌਡੀਆਂ ਦੇ ਭਾਅ ਚਲੇ ਗਈ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ, ਫਿਰ ਮਨੁੱਖ ਸੇਵਾ ਨੂੰ ਲੋਚਦਾ ਹੈ, ਸਿਮਰਨ ਨੂੰ ਲੋਚਦਾ ਏ, ਪਰ ਜਦੋਂ ਜਰਾ ਅਵਸਥਾ ਆ ਜਾਂਦੀ ਹੈ ਫਿਰ ਸੇਵਾ ਸਿਮਰਨ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਬਿਨ ਨਾਮ ਹੈ ਸੁੱਖ ਨਾ ਹੋਈ। ਹੇ ਭਾਈ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਆਤਮਕ ਤੌਰ 'ਤੇ ਸੁੱਖ

ਹਜ਼ੂਰ ਜੀ ਕਹਿੰਦੇ ਇਸ ਲੋਕ ਦੇ ਵਿੱਚ ਹੇ ਜੀਵ ਜਿਹੋ ਜੇ ਕਰਮ ਕਮਾਵੇਂਗਾ, ਚੰਗੇ ਕਰਮ ਕਮਾਵੇਂਗਾ ਤੇ ਚੰਗੇ ਫਲ ਮਿਲਣਗੇ ਦਰਗਾਹ ਦੇ ਅੰਦਰ, ਮਾੜੇ ਕਰਮ ਕਮਾਵੇਂਗਾ ਤੇ ਮਾੜੇ ਤੈਨੂੰ ਭੋਗਣੇ ਪੈਣਗੇ। ਇੱਥੇ ਕਮਾਵੇ ਸੋ ਫਲ ਪਾਵੇ, ਉਹੋ ਜੇ ਫਲ ਦੀ ਪ੍ਰਾਪਤੀ ਹੋਵੇਗੀ। ਮਨਮੁੱਖ ਹੈ ਪਤ ਖੋਈ, ਜਿਹੜੇ ਮਨਮੁੱਖ ਆਦਮੀ ਹੁੰਦੇ ਨੇ, ਮਨਮੁੱਖ ਬੰਦੇ ਹੁੰਦੇ ਨੇ, ਜਿਨ੍ਹਾਂ ਨੇ ਆਪਣੇ ਮਨ ਦੀ ਗੱਲ ਨੂੰ ਮੁੱਖ ਰੱਖਿਆ ਹੈ, ਉਹ ਆਪਣੀ ਪਤ ਨੂੰ, ਆਪਣੀ ਇੱਜ਼ਤ ਨੂੰ ਗਵਾ ਕੇ, ਖੋਈ ਨਾਸ ਕਰਕੇ ਚੱਲੇ।

0: ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ, ਹੇ ਜੀਵ, ਜਮਪੁਰੀ ਦੇ ਅੰਦਰ ਬਹੁਤ ਗਾੜਾ ਘੁੱਪ ਹਨੇਰਾ ਹੈ। ਉੱਥੇ ਕੋਈ ਹੱਥ ਮਾਰਿਆ ਹੱਥ ਪਸਾਰਿਆ ਦਿਸਦਾ ਨਹੀਂ, ਮਹਾਂ ਗੁਬਾਰ ਦੀ ਤਰ੍ਹਾਂ ਹੈ। ਤਿੱਥੇ ਭੈਣ ਨਾ ਭਾਈ, ਉੱਥੇ ਸਾਡਾ ਨਾ ਕੋਈ ਭੈਣ ਹੈ ਤੇ ਨਾ ਕੋਈ ਸਾਡਾ ਉੱਥੇ ਭਰਾ ਹੈ। ਉੱਥੇ ਕਰਨਾ ਮਦਤਾ ਮੈਦਰੀ ਅਪੇਖਿਆ, ਕਹਿੰਦੇ ਇਹ ਸਾਡੀਆਂ ਭੈਣਾਂ ਨਹੀਂ ਤੇ ਸੱਤ ਸੰਤੋਖ ਰੂਪ ਸਾਡਾ ਕੋਈ ਉੱਥੇ ਭਰਾ ਨਹੀਂ ਹੈਗਾ। ਉੱਥੇ ਕੋਈ ਸਾਡਾ ਮਾਤ ਪਿਤਾ ਨਹੀਂ, ਜੇ ਮਾਤ ਪਿਤਾ ਸੁੱਤ ਮੀਤ ਨਾ ਭਾਈ, ਉੱਥੇ ਫਿਰ ਕੀ ਹੈ? ਉੱਥੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਤੈਨੂੰ ਛਡਾ ਸਕਦਾ ਹੈ।
1: ਇਹੋ ਸਰੀਰ ਜਜਰੀ ਹੈ, ਇਸਨੂੰ ਜਰ ਪਹੁੰਚੈ ਆਈ।
0: ਹਜ਼ੂਰ ਜੀ ਕਹਿੰਦੇ, ਹੇ ਜੀਵ, ਸਾਡਾ ਜਿਹੜਾ ਇਹ ਸਰੀਰ, ਇਹ ਜਜਰੀ ਹੈ, ਇਹ ਕਮਜ਼ੋਰ ਹੈ, ਫਟਿਆ ਟੁੱਟਿਆ ਹੈ, ਤੇ ਇਸ ਨੂੰ ਜਿਹੜਾ ਜਰ ਹੈ, ਇਸ ਨੂੰ

ਜਾਂ ਸਤਿਗੁਰ ਲੈ ਮਿਲਾਏ। ਜਦੋਂ ਇਸ ਜੀਵ ਨੂੰ ਸਤਿਗੁਰੂ ਜੀ ਆਪਣੇ ਵਿੱਚ ਮਿਲਾ ਲੈਂਦੇ ਨੇ, ਭਾਵ ਕਿ ਇਹ ਜੀਵ ਬਾਣੀ ਪੜ੍ਹਦਾ ਹੈ, ਸਤ ਸੰਤੋਖ ਦਾ ਧਾਰਨੀ ਹੋ ਜਾਂਦਾ ਹੈ, ਵਾਹਿਗੁਰੂ ਜੀ ਦੀ ਸਾਧਨਾ ਕਰਨ ਲੱਗ ਜਾਂਦਾ, ਫਿਰ ਕੰਚਨ ਜਿਹੜੀ ਕਾਇਆ ਸਰੀਰ ਹੈ ਇਹ ਕੰਚਨ ਸ਼ੁੱਧ ਸਰੂਪ ਹੋ ਜਾਂਦਾ ਸੋਨੇ ਦੇ ਵਾਂਗ। ਜੇ ਜਿਵੇਂ ਸੋਨਾ ਜਿਹੜਾ 24 ਕੈਰਟ ਦਾ ਸ਼ੁੱਧ ਸਰੂਪ ਹੁੰਦਾ ਹੈ, ਜਦੋਂ ਸਤਿਗੁਰੂ ਜੀ ਇਸ ਜੀਵ ਨੂੰ ਆਪਣੇ ਅੰਦਰ ਭੇਦ ਕਰ ਲੈਂਦੇ ਹਨ, ਨਾਮ ਦੇ ਅੰਦਰ ਭੇਦ ਕਰ ਲੈਂਦੇ ਹਨ, ਇਹ ਜਿਹੜਾ ਸਰੀਰ ਇਹ ਕੰਚਨ ਸੋਨੇ ਵਰਗਾ ਸ਼ੁੱਧ

ਕਹਿੰਦੇ ਉਹਨਾਂ ਗੁਰਮੁਖਾਂ ਦੇ ਅੰਦਰ ਸਦਾ ਹਮੇਸ਼ਾ ਆਨੰਦ ਬਣਿਆ ਰਹਿੰਦਾ, ਖੇੜਾ ਬਣਿਆ ਰਹਿੰਦਾ ਹੈ, ਦਿਨ ਰਾਤੀ ਰਾਤ ਦਿਨ ਹੀ। ਜਿਵੇਂ ਭਾਈ ਭਖਾਰੀ ਜੀ ਗੁਜਰਾਤ ਦੇ ਵਿੱਚ ਰਹਿੰਦੇ ਸਨ ਤੇ ਉੱਥੇ ਇੱਕ ਫਕੀਰ ਜਾਣਾ ਕੀਤਾ, ਜਿਸ ਨੇ ਪੁੱਛਿਆ ਸੀ ਤੇਰੇ ਪੁੱਤਰ ਦੀ ਮ੍ਰਿਤੂ ਹੋਣ ਵਾਲੀ ਹੈ, ਤੇਰੇ ਪੁੱਤਰ ਦੀ ਮੌਤ ਹੋਣ ਵਾਲੀ ਹੈ। ਤੇ ਭਾਈ ਭਖਾਰੀ ਜੀ ਨੇ ਬਚਨ ਕਿਹਾ ਸੀਗਾ, ਹਰਖ ਸੋਗ ਇਹਦੇ ਤੋਂ ਹਮੇਸ਼ਾ ਦੂਰ ਹੀ ਰਹੀਦਾ ਹੈ। ਭਾਵ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ, ਇਹ ਅਵਸਥਾ ਬਣ ਜਾਂਦੀ ਹੈ, ਉਹ ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਣ ਅਪਮਾਨਾ, ਉਹ ਮਾਣ ਤੇ ਅਪਮਾਨ ਤੇ ਖੁਸ਼ੀ ਤੇ ਗਮੀ ਦੇ ਵਿੱਚ ਉਹ ਗੁਰੂ ਦੇ ਪਿਆਰੇ ਦੂਰ ਹੋ ਜਾਂਦੇ ਹਨ। ਇਸੇ ਪ੍ਰਕਾਰ ਸਦਾ ਆਨੰਦ ਰਹੇ, ਦਿਨ ਰਾਤੀ ਰਾਤ ਦਿਨ ਉਹਨਾਂ ਦੇ ਹਿਰਦੇ ਵਿੱਚ ਆਨੰਦ ਬਣਿਆ ਰਹਿੰਦਾ ਹੈ। ਵਿੱਚੋਂ ਹਉਮੈ ਜਾਏ, ਉਹਨਾਂ ਦੇ ਵਿੱਚੋਂ ਜਿਹੜੀ ਸੂਸ਼ਮ ਤੋਂ ਸੂਸ਼ਮ ਹਉਮੈ ਵੀ ਹੁੰਦੀ ਹੈ ਉਹ ਵੀ ਖਤਮ, ਸਤਿਗੁਰੂ ਪਾਤਸ਼ਾਹ

0: ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਹਰੀ ਪਰਮਾਤਮਾ ਦੇ ਨਾਮ ਦੇ ਨਾਲ ਆਪਣੇ ਚਿੱਤ ਨੂੰ ਲਾਉਣਾ ਕੀਤਾ ਹੈ, ਉਹਨਾਂ ਦੇ ਭਾਈ ਅਸੀਂ ਜਿਹੜੇ ਪਾਂ ਨੇ, ਉਹਨਾਂ ਦੇ ਪੈਰ ਹਨ, ਉਹਨਾਂ ਦੇ ਚਰਨਾਂ ਦੇ ਨਾਲ ਲਾਗੋ ਲੱਗਣਾ ਕਰੀਏ ਜੀ।
1: ਕਾਇਆ ਕੰਚਨ ਤਾਥੀਐ ਜਾ ਸਤਿਗੁਰ ਲਏ ਮਿਲਾਏ,
0: ਜਾ ਸਤਿਗੁਰ ਲਏ ਮਿਲਾਏ। ਜਿਨ੍ਹਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਆਪਣੇ ਵਿੱਚ ਭੇਦ ਕਰ ਲੈਂਦੇ ਹਨ, ਆਪਣੇ ਵਿੱਚ ਮਿਲਾ ਲੈਂਦੇ ਹਨ, ਕਾਇਆ ਕੰਚਨ ਤਾਥੀਐ, ਇਹ ਕਾਇਆ ਜਿਹੜਾ ਸਰੀਰ ਹੈ ਸਤਿਗੁਰੂ ਜੀ ਸੋਹਣੇ ਵਾਕੂ ਸ਼ੁੱਧ

ਦਾ ਪਰਮੇਸ਼ਰ ਦਾ ਨਾਮ ਜਿਹੜਾ ਸੱਚਾ ਹੈ, ਉਹ ਸੱਚੇ ਵਾਹਿਗੁਰੂ ਜੀ ਨੂੰ ਸਲਾਹੀਏ ਸਲਾਹੁਣਾ ਕਰੀਏ, ਜੇ ਸਤਿਗੁਰ ਦੇ ਬਜਾਏ, ਜੇ ਕਰਕੇ ਸਤਿਗੁਰੂ ਪਰਮੇਸ਼ਰ ਆ

ਆਏ ਫਿਰ ਅਵਗਣਾ ਦੇ ਵਿੱਚ ਵਧੀਆਂ ਹੋਈਆਂ ਪਛਤਾਉਂਦੀਆਂ ਰਹਿਣਗੀਆਂ। ਦੁੱਖੋ ਦੁੱਖ ਕਮਾਏ, ਚਾਰ ਪ੍ਰਕਾਰ ਦਾ ਦੁੱਖ ਮੰਨਿਆ ਹੋਇਆ ਏ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇਹ ਚਾਰ ਪ੍ਰਕਾਰ ਦੇ ਦੁੱਖ ਦੇ ਫਿਰ ਕਮਾਉਂਦੀਆਂ ਹਨ ਮਨਮੁਖ ਜਿਹੜੀਆਂ ਜੀਵ ਰੂਪ ਇਸਤਰੀਆਂ।

0: ਜਿਹੜੀਆਂ ਗੁਰਮੁਖ ਦੇ ਪਰਮੇਸ਼ਰ ਦੇ ਨਾਮ ਦੇ ਵਿੱਚ ਰਤੀਆਂ ਹੁੰਦੀਆਂ ਹਨ, ਜੀਵ ਰੂਪ ਇਸਤਰੀਆਂ, ਜਿਨ੍ਹਾਂ ਦੇ ਅੰਦਰ ਨਾਮ ਤਦਾਕਾਰ ਹੋ ਜਾਂਦਾ ਹੈ, ਹੇ ਭਾਈ ਕਹਿੰਦੇ ਉਹਨਾਂ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਜਿਹੜਾ ਰੰਗ ਉਹ ਚਲੂਲਾ ਹੋ ਜਾਂਦਾ ਹੈ, ਉਹ ਗਾੜਾ ਹੋ ਜਾਂਦਾ ਹੈ, ਉਹਨਾਂ ਨੂੰ ਰੰਗ ਇਹੋ ਜਿਹਾ ਲੱਗਦਾ ਹੈ, ਫਿਰ ਉਹ ਰੰਗ ਕਦੇ ਉੱਗੜਦਾ ਨਹੀਂ ਗਾ, ਉਹ ਰੰਗ ਕਦੇ ਫਿੱਕਾ ਨਹੀਂ ਪੈਂਦਾ ਪਿਆ। ਉਹ ਤਾਂ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਈ ਹੱਥ ਹੈ ਸੂਰਾ, ਲਾਲ ਰੰਗ ਤਿਸਕੋ ਲੱਗਾ ਜਿਸ ਕੈ ਵੱਡ ਭਾਗਾ, ਜਿਹੜਾ ਨਾਮ ਦਾ ਰੰਗ ਵੱਡੇ ਭਾਗਾਂ ਵਾਲਿਆਂ ਨੂੰ ਹੀ ਲੱਗਦਾ ਹੈ। ਇਹ ਭਾਈ ਸਾਡੇ ਵਾਂਗ ਨਹੀਂ ਕਿ ਇੱਕ ਦਿਨ ਨਿਤਨੇਮ ਕਰ ਲਿਆ ਫਿਰ ਦੋ ਦਿਨ ਕਰਨਾ ਨਹੀਂ, ਹਫ਼ਤਾ ਕਰ ਲਿਆ ਫਿਰ ਮਹੀਨਾ ਕਰਨਾ ਨਹੀਂ ਗਾ, ਕਿਉਂਕਿ ਜਿਹੜੀ ਗੁਰਮੁਖਾਂ ਦੀ ਅਵਸਥਾ ਹੁੰਦੀ ਉਹ ਅੱਠੇ ਪੈਰ ਦੀ ਹੁੰਦੀ ਹੈ। ਅੱਠੇ ਪੈਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਤਦਾਕਾਰ ਰਹਿੰਦੇ ਹਨ, ਉਹਦੇ ਰੰਗ ਦੇ ਵਿੱਚ ਤਦਾਕਾਰ ਰਹਿੰਦੇ ਹਨ। ਇਹ ਗੁਰਮੁਖਾਂ ਦੀ ਅਵਸਥਾ ਬਣ ਜਾਂਦੀ ਹੈ, ਉਹਨਾਂ ਦਾ ਜਿਹੜਾ ਨਾਮ ਰੂਪੀ ਰੰਗ ਚਰੂਲਾ ਗਾੜਾ ਹੀ ਹੁੰਦਾ ਜਾਂਦਾ ਹੈ। ਪਰ ਕਹਿ ਅੰਕ ਸਮਾਏ, ਪਰ ਜਿਹੜਾ ਪਤੀ ਪਰਮੇਸ਼ਰ ਹੈ ਫਿਰ ਉਹਦੇ ਅੰਕ ਉਹਦੇ ਹਿਰਦੇ ਰੂਪੀ ਗਲ ਦੇ ਵਿੱਚ ਸਮਾ ਜਾਂਦੇ ਹਨ।
1: ਇਸ ਜੇਵੜ ਅਵਰ ਨਾ ਸੂਝਾਈ, ਕਿਸ ਆਗੇ ਕਹੀਐ ਜਾਏ।
0: ਹਜੂਰ ਸਤਿਗੁਰੂ ਜੀ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਤੋਂ ਵੱਡਾ ਹੋਰ ਕੋਈ ਦਿਸਦਾ ਨਹੀਂ ਗਾ। ਹੁਣ ਕੀ ਕਿਸੇ ਨੂੰ ਜਾ ਕੇ ਭਾਈ ਆਖਣਾ ਕਰੀਏ, ਜਾਂ ਉਸ ਪਰਮੇਸ਼ਰ ਦੇ ਅੱਗੇ

ਸਤਿਗੁਰ ਦੇ ਬੁਝਾਏ, ਜਿਨ੍ਹਾਂ ਨੂੰ ਉੱਤੇ ਸਤਿਗੁਰੂ ਜੀ ਕਿਰਪਾ ਕਰਕੇ ਇਹਨਾਂ ਗੁਰਮੁਖਾਂ ਨੂੰ ਬੁਝਾਏ ਸਮਝਾ ਦਿੰਦੇ ਹਨ। ਸੋ ਸੱਚਾ ਸੱਚ ਸਲਾਹੀ ਹੈ, ਉਹ ਜਿਹੜਾ ਪਰਮੇਸ਼ਰ ਸੱਚਾ ਹੈ, ਤਿੰਨ ਕਾਲਾਂ ਦੇ ਅੰਦਰ ਉਹ ਵਾਹਿਗੁਰੂ ਪਰਮਾਤਮਾ ਸੱਤ ਹੈ, ਫਿਰ ਉਹ ਗੁਰਮੁਖ ਉਹ ਵਾਹਿਗੁਰੂ ਪਰਮੇਸ਼ਰ ਦੀ ਸਲਾਹੀਏ ਸਿਫਤ

0: ਪੁਰਖਾਂ ਨੇ ਸੱਚੜੇ ਪਰਮੇਸ਼ਰ ਦੇ ਸੱਚ ਨਾਮ ਨੂੰ ਸਲਾਹੁਣਾ ਕੀਤਾ ਹੈ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਮੈਂ ਉਹਨਾਂ ਦੇ ਚਰਨਾਂ ਨੂੰ ਲਾਗੋ ਲੱਗਣਾ ਕਰਾਂ, ਭਾਵ ਉਹਨਾਂ ਦੀ ਜਿਹੜੀ ਚਰਨ ਛੋਹ ਉਹ ਪ੍ਰਾਪਤ ਹੋ ਜਾਣਾ ਕਰੇ ਜੀ।
1: ਸੇ ਜਨ ਸੱਚੇ ਨਿਰਮਲੇ ਤਿਨ ਮਿਲਿਆ ਮਲ ਸਭ ਜਾਏ।
0: ਹਜੂਰ ਜੀ ਕਹਿੰਦੇ, ਉਹ ਜਨ ਉਹ ਸੇਵਕ ਭਾਈ ਸੱਚੇ ਹਨ, ਉਹ ਨਿਰਮਲੇ ਹਨ, ਉਹ ਉੱਜਲ ਹਨ, ਤਿਨ ਮਿਲਿਆ ਮਲ ਸਭ ਜਾਏ। ਜਿਨ੍ਹਾਂ ਗੁਰਮੁਖਾਂ ਨੂੰ ਮਿਲਦਿਆਂ ਸਾਰ ਮਲ ਸਰੀਰ ਦੇ ਅੰਦਰੋਂ ਜਿਹੜੀ ਮਲ ਵਿਖੇਪ ਤੇ ਅਵਰਨ ਤਿੰਨ ਪ੍ਰਕਾਰ ਦੀ ਮੈਲ ਉਹ ਚਲੇ ਜਾਂਦੀ ਹੈ। ਇਹ ਗੁਰਮੁਖ ਜਿਹੜੇ ਹੁੰਦੇ ਉਹਨਾਂ ਦਾ ਮਲਾਪ ਹੀ ਬਹੁਤ ਹੁੰਦਾ ਹੈ, ਉਹਨਾਂ ਦੇ ਮਲਾਪ ਹੀ ਇੱਕ ਸਿੱਖਿਆ ਦੀ ਬਹੁਤ ਵੱਡੀ ਦਾਤ ਬਖਸ਼ਿਸ਼ ਕਰ ਜਾਂਦੇ ਹਨ। ਅਸੀਂ ਤਾਂ ਹੀ ਅਰਦਾਸ ਦੇ ਵਿੱਚ ਬਚਨ ਪੜ੍ਹਦੇ ਹਾਂ, ਸਹੀ ਪਿਆਰੇ ਮਿਲਾਉਣੇ ਜਿਨ੍ਹਾਂ ਮਿਲਦਿਆਂ ਆਪ ਜੀ ਦਾ ਨਾਮ ਚਿੱਤ ਆਵੇ। ਮਹਾਰਾਜ, ਸਾਡੀ ਜ਼ਿੰਦਗੀ ਦੇ ਅੰਦਰ ਇਹੋ ਜਿਹੇ ਪਿਆਰੇ ਰੰਗੀਆਂ ਰੂਹਾਂ ਨੂੰ ਰੱਬੀ ਰੂਹਾਂ ਦਾ ਮਿਲਾਪ ਕਰਵਾਈ, ਜਿਨ੍ਹਾਂ ਦੇ ਮਿਲਦਿਆਂ ਦੇ ਸਾਰ ਵਾਹਿਗੁਰੂ ਪਰਮੇਸ਼ਰ ਤੇਰਾ ਨਾਮ ਚਿੱਤ ਆਵੇ। ਤੇ ਦੂਸਰੇ ਪਾਸੇ ਭਗਤ ਜੀ ਨੇ ਬਚਨ ਕਹੇ ਹਨ। ਭਗਤ ਜੀ ਕਹਿੰਦੇ, ਉਹਨਾਂ ਕਦੇ ਵੀ ਬੰਦਿਆਂ ਦਾ ਮਿਲਾਪ ਨਾ ਕਰਾਈ ਜਿਹੜੇ ਵਾਹਿਗੁਰੂ ਜੀ ਤੋਂ ਟੁੱਟੇ ਹੋਏ ਹਨ। ਛਾਡ ਮਨ ਹਰ ਬੇਮੁੱਖਣ ਕੋ ਸੰਗ, ਬਸ ਮਨਾ ਉਹਨਾਂ ਦਾ ਸੰਗ ਛੱਡ ਦੇ ਜਿਹੜੇ ਹਰੀ ਪਰਮੇਸ਼ਰ ਤੋਂ ਬੇਮੁੱਖ ਹੋ ਗਏ ਹਨ। ਕਬੀਰ, ਸਾਕਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ। ਸਾਕਤ ਬੰਦੇ ਦਾ ਕਦੇ ਸੰਗ ਨਹੀਂ ਕਰਨਾ ਚਾਹੀਦਾ, ਉਹਨੂੰ ਵੇਖ ਕਰਕੇ ਹੀ ਆਸਾ ਪਾਸਾ ਟਾਲ ਮਟੋਲ ਕਰ ਜਾਣੀ ਚਾਹੀਦੀ, ਕਿਉਂਕਿ ਸਾਕਤ ਜਿਹੜਾ ਬੰਦਾ ਹੈ ਜਦੋਂ ਵੀ ਉਹ ਬੋਲਦਾ ਉਹ ਕਠੋਰ ਬਚਨ ਬੋਲਦਾ ਹੈ, ਉਹ ਫਿੱਕੇ ਬਚਨ ਹੁੰਦੇ ਹਨ,

ਉਹ ਭਾਈ ਇਸ ਤਰ੍ਹਾਂ ਸਾਕਤ ਬੰਦਿਆਂ ਤੋਂ ਦੂਰੀ ਹੀ ਕਰਨੀ ਚਾਹੀਦੀ ਹੈ। ਧੰਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜੇ ਗੁਰਮੁਖ ਹੁੰਦੇ ਹਨ ਉਹਨਾਂ ਦੇ ਨਾਲ ਮੇਲ ਜੋਲ ਸਾਨੂੰ ਰੱਖਣਾ ਚਾਹੀਦਾ ਹੈ, ਕਿਉਂਕਿ ਉਹ ਜਿਹੜੇ ਗੁਰਮੁਖ ਉਹ ਆਪ ਨਿਰਮਲ ਹੁੰਦੇ ਹਨ, ਆਪ ਉੱਜਲੇ ਹੁੰਦੇ ਹਨ, ਉਹਨਾਂ ਦਾ ਸੰਗ ਕਰਕੇ ਉਹਨਾਂ ਦੇ ਮਿਲਣ ਕਰਕੇ ਅੰਦਰੋਂ ਜਿਹੜੀ ਮੈਲ ਹੈ ਉਹ ਮੈਲ

ਰੁੱਖਾਂ ਨੂੰ ਮਿਲਣ ਕਰਕੇ ਅੰਦਰੋਂ ਜਿਹੜੀ ਮਲ ਹੈ, ਮੈਲ ਹੈ, ਉਹ ਸਭ ਸਾਰੀ ਜਾਏ ਚਲੇ ਜਾਂਦੀ ਹੈ। ਸੱਚਾ ਸਾਰ ਨਹਾਏ ਫਿਰ ਉਹ ਪਰਮੇਸ਼ਰ ਦੀ ਸਤ ਸੰਗਤ ਬਹੁਤ ਸੱਚੀ ਹੈ। ਸਤ ਸੰਗਤ ਦੇ ਵਿੱਚ ਆ ਕਰਕੇ ਨਾਮ ਰੂਪੀ ਜਲ ਦੇ ਨਾਲ ਇਸ਼ਨਾਨ ਕਰਾਉਣਾ ਕਰੀਏ ਮਨ ਦਾ। ਅਥਵਾ ਇੰਜ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਕਰੀਏ, ਫਿਰ ਮੈਲ ਦੀ ਜਿਹੜੀ ਉਹ ਨਿਵਰਤੀ ਹੋ ਜਾਂਦੀ ਹੈ। ਸੱਚੇ ਸਹਿਜ ਸੁਭਾਏ ਉਹ ਪਰਮੇਸ਼ਰ ਸੱਚਾ ਹੈ, ਸਹਿਜ ਉਹ ਪਰਮਾਤਮਾ ਵਾਹਿਗੁਰੂ ਸ਼ਾਂਤੀ ਸਰੂਪ ਹੈ, ਉਹਦੇ ਵਿੱਚ ਸੁਭਾਏ ਪ੍ਰਾਪਤ

0: ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਉਪਦੇਸ਼ ਦਿੰਦੇ ਹਨ, ਜਿਨ੍ਹਾਂ ਜੀਵਾਂ ਨੇ ਉਹ ਪਰਮੇਸ਼ਰ ਦੇ ਸੱਚੜੇ ਨਾਮ ਨੂੰ ਧਿਆਉਣਾ ਕੀਤਾ ਹੈ, ਅਸੀਂ ਭਾਈ ਉਹਨਾਂ ਦੇ ਚਰਨਾਂ ਨੂੰ ਜਾ ਕੇ ਲੱਗਣਾ ਕਰੀਏ। ਕਿਉਂਕਿ ਖਾਲਸਾ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਤਾਂ ਇਹ ਵੀ ਬਚਨ ਕਹੇ ਹਨ, ਹੇ ਭਾਈ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ ਤੇ ਉਹਨਾਂ ਦਾ ਅਸੀਂ ਬਹੁਤ ਸਤਿਕਾਰ, ਉਹਨਾਂ ਦੇ ਅੰਦਰ ਪ੍ਰੇਮ ਪਿਆਰ, ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਣ ਵਾਲੇ ਅਸੀਂ ਆਪਣੇ ਸਿਰ ਵੱਢ ਕੇ ਮੂੜਾ ਬਣਾ ਕੇ ਦੇ ਦੇਣਾ ਕਰੀਏ। ਹੇ ਭਾਈ ਤੂੰ ਅਦਬ ਦੇ ਨਾਲ ਇੱਥੇ ਬੈਠ ਜਾਣਾ ਕਰ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਇਹ ਪਾਵਨ ਮੁੱਖ ਵਾਕ ਸਾਹਿਬ ਜੀ ਦੀ ਵਿਚਾਰ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਆ, ਸਾਰੇ ਸੰਗਤ ਨੇ ਅਸੀਂ ਸਰਵਣ ਕੀਤੀ ਹੈ। ਆਓ ਸੰਗਤ ਜੀ, ਲੜੀਵਾਰ ਜੋ ਕਥਾ ਪ੍ਰਾਰੰਭ ਹੋ ਰਹੀ ਹੈ। ਧੰਨ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਦੁਆਰਾ ਅਸੀਂ ਸ਼ਬਦ ਸਰਵਣ ਕਰੀਏ ਜੀ।
1: ਗਰਭ ਕੁੰਡਲ ਮਹਿ ਉਰਦ ਧਿਆਨੀ।
0: ਧੰਨ ਧੰਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦੇ ਰਹੇ ਹਨ। ਹੇ ਭਾਈ ਇਹ ਜਿਹੜਾ ਮਾਤਾ ਦੇ ਜੀਵ ਦੇ ਮਾਤਾ ਦੇ ਉਦਰ ਦੇ ਅੰਦਰ ਜਿਹੜਾ ਇਹ ਜੀਵ ਹੈ, ਇਹ ਕੁੰਡਲ ਗੋਲਾਕਾਰ ਭਾਵ ਪੁੱਠਾ ਲਮਕਦਾ ਹੈ ਤੇ ਇਹਦਾ ਜਿਹੜਾ ਧਿਆਨ ਉਹ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਉਹ ਲੱਗਾ ਰਹਿੰਦਾ ਹੈ। ਇਸੇ ਪ੍ਰਕਾਰ ਮਾਤਾ ਦੇ ਉਦਰ ਦੇ ਅੰਦਰ ਵੀ ਵਾਹਿਗੁਰੂ ਪਰਮੇਸ਼ਰ ਇਸ ਨੂੰ ਨਾਮ ਦੇ ਕੇ ਇਸ ਜੀਵ ਦੀ ਰੱਖਿਆ ਕਰਦਾ ਹੈ। ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਇਸ ਪ੍ਰਕਾਰ ਗਰਭ ਕੁੰਡਲ ਮੈਂ ਉਰਦ ਧਿਆਨੀ, ਮਾਤਾ ਦੇ ਗਰਭ ਦੇ ਅੰਦਰ ਕੁੰਡਲ ਗੋਲਾਕਾਰ ਇਹ ਭਾਈ ਉਰਦ ਪੁੱਠਾ ਜਿਹੜਾ ਉਹ ਲਮਕਦਾ ਹੈ ਤੇ ਉਹ ਵਾਹਿਗੁਰੂ ਪਰਮੇਸ਼ਰ ਦੇ ਅੰਦਰ ਇਹਦਾ ਧਿਆਨ ਲੱਗਾ ਹੋਇਆ ਹੈ।
1: ਆਪੇ ਜਾਣੈ ਅੰਤਰਜਾਮੀ।
0: ਅੰਤਰਜਾਮੀ ਸਤਿਗੁਰੂ ਜੀ ਆਪ ਹੀ ਜਾਣਦੇ ਕਿ ਇਸ ਨੂੰ ਪਰਾ ਬਾਣੀ ਦੇ ਦੁਆਰਾ ਕਿਵੇਂ ਇਸ ਜੀਵ ਨੂੰ ਮਾਤਾ ਦੇ ਗਰਭ ਵਿੱਚ ਰਖਾਉਣਾ ਹੈ, ਰੱਖਿਆ ਕਰਨੀ ਹੈ।
1: ਸਾਸ ਸਾਸ ਸਚ ਨਾਮ ਸੰਭਾਲੇ।
0: ਭਾਈ ਸਵਾਸ ਸਵਾਸ ਉਹ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ ਇਹ ਜੀਵ ਸੰਭਾਲਦਾ ਮਾਤਾ ਦੇ ਗਰਭ ਦੇ ਅੰਦਰ। ਮਾਤਾ ਦੇ ਗਰਭ ਦੇ ਅੰਦਰ ਫਿਰ ਆਪਣੀ ਜਿਹੜੀ ਲਿਵਤਾਰ ਉਹ ਟੁੱਟਣ ਨਹੀਂ ਦਿੰਦਾ ਜੀ।
1: ਅੰਤਰ ਉਦਰ ਮਝਾਰਾ ਹੈ।
0: ਮਾਤਾ ਦੇ ਉਦਰ ਦੇ ਮਝਾਰਾ ਕਹੀਏ ਵਿੱਚ ਇਹ ਜਿਹੜਾ ਜੀਵ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਾ ਹੈ, ਜੇ ਉਸੇ ਤਰ੍ਹਾਂ ਆ ਕੇ ਬਾਹਰ ਜਦੋਂ ਇਹਦਾ ਪ੍ਰਵੇਸ਼ ਹੋ ਜਾਂਦਾ, ਜਨਮ ਲੈ ਲੈਂਦਾ ਹੈ, ਜੇ ਉਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੇ ਤੇ ਇਹਨੂੰ ਆਤਮਕ ਤੌਰ ਤੇ ਗਿਆਨੀ ਬ੍ਰਹਮ ਗਿਆਨੀ ਬਣ ਸਕਦਾ ਹੈ। ਪਰ ਜਦੋਂ ਇਹ ਬਾਹਰਲੀ ਮਾਇਆ ਲੱਗ ਜਾਂਦੀ ਹੈ, ਵਾਹਿਗੁਰੂ ਪਰਮੇਸ਼ਰ ਤੋਂ ਇਹਦੀ ਜਿਹੜੀ ਹੈ ਉਹ ਬਿਰਤੀ ਟੁੱਟ ਜਾਂਦੀ ਹੈ। ਇਸੇ ਪ੍ਰਕਾਰ ਮਾਤਾ ਦੇ ਉਦਰ ਦੇ ਅੰਦਰ ਵੀ ਇਸ ਜੀਵ ਦੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਸੰਭਾਲ ਕਰਦਾ ਹੈ।
1: ਚਾਰ ਪਦਾਰਥ ਲੈ ਜਗ ਆਇਆ।
0: ਹਜੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਚਾਰ ਪਦਾਰਥ ਹਨ, ਚਾਰ ਪਦਾਰਥ ਵਿਦਵਾਨਾਂ ਨੇ ਮੰਨੇ, ਧਰਮ ਅਰਥ ਕਾਮ ਤੇ ਮੋਕਸ਼, ਇਹ ਚਾਰ ਪਦਾਰਥ ਹੁੰਦੇ ਹਨ। ਧਰਮ ਦੀ ਪ੍ਰਾਪਤੀ ਹੋ ਜਾਣੀ, ਅਰਥ ਕਹਿੰਦੇ ਮਾਇਆ ਨੂੰ, ਮਾਇਆ ਦੀ ਪ੍ਰਾਪਤੀ ਹੋ ਜਾਣੀ, ਫਿਰ ਕਾਮਨਾ ਦੀ ਪ੍ਰਾਪਤੀ ਹੋ ਜਾਣੀ ਤੇ ਮੋਕਸ਼ ਦੀ ਪ੍ਰਾਪਤੀ ਹੋ ਜਾਣੀ, ਇਹ ਚਾਰ ਪਦਾਰਥ ਹਨ। ਅੱਗੇ ਮੋਕਸ਼ ਜਿਹੜੀ ਉਹ ਚਾਰ ਪ੍ਰਕਾਰ ਦੀ ਵਿਦਵਾਨਾਂ ਨੇ ਮੰਨੀ ਹੈ, ਜਿਸ ਨੂੰ ਵਿਦਵਾਨ ਕਹਿੰਦੇ ਸਮੀਪ ਮੁਕਤੀ, ਸਲੋਕ ਮੁਕਤੀ, ਸੁਜੁਜ ਮੁਕਤੀ ਔਰ ਸਰੂਪ ਮੁਕਤੀ, ਇਹ ਚਾਰ ਪ੍ਰਕਾਰ ਦੀ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ ਜਿਹੜੇ ਚਾਰ ਪਦਾਰਥ ਹਨ, ਧਰਮ ਅਰਥ ਕਾਮ ਤੇ ਮੋਕਸ਼, ਇਹ ਚਾਰ ਪਦਾਰਥ ਲੈਣ ਵਾਸਤੇ ਜਿਹੜਾ ਇਹ ਜੀਵ ਹੈ ਇਹ ਜਗਤ ਦੇ ਵਿੱਚ ਆਇਆ, ਸੰਸਾਰ ਵਿੱਚ ਆਇਆ ਹੈ।
1: ਸ਼ਿਵ ਸਕਤੀ ਘਰ ਵਾਸਾ ਪਾਇਆ।
0: ਸ਼ਿਵ ਜਿਹੜਾ ਕਲਿਆਣ ਸਰੂਪ ਪ੍ਰਮਾਤਮਾ ਵਾਹਿਗੁਰੂ ਹੈ, ਜੋ ਪ੍ਰਮਾਤਮਾ ਨੇ ਜਿਹੜੀ ਇਹ ਸ਼ਿਵ ਸ਼ਕਤੀ ਮਾਇਆ ਦਾ ਰਚਨਾ ਕੀਤਾ ਹੈ, ਜਾਂ ਇੰਜ ਕਹਿ ਲਈਏ ਜਿਹੜੀ ਸ਼ਿਵ ਸ਼ਕਤੀ ਹੈ, ਭਾਵ ਕਿ ਜਿਹੜੀ ਸਭ ਤੋਂ ਵੱਡੀ ਤਮੋ ਗੁਣ ਸ਼ਕਤੀ ਹੈ, ਰਜੋ ਗੁਣ ਸ਼ਕਤੀ ਔਰ ਸਤੋ ਗੁਣ ਸ਼ਕਤੀ ਹੈ, ਭਾਵ ਇਹ ਸ਼ਿਵ ਸ਼ਕਤੀ ਜਿਹੜੀਆਂ ਤਿੰਨ ਸ਼ਕਤੀਆਂ ਹਨ, ਘਰ ਵਾਸਾ ਪਾਉਣਾ ਕੀਤਾ ਹੈ।
1: ਏਕ ਵਿਸਾਰੇ ਤਾਂ ਪਿੜ ਹਾਰੇ।
0: ਜਦੋਂ ਪ੍ਰਮਾਤਮਾ ਨੂੰ ਆਪਣੇ ਜੀਵਨ ਦੇ ਵਿੱਚੋਂ ਇਹ ਜੀਵ ਵਿਸਾਰ ਦਿੰਦਾ ਹੈ ਤੇ ਫਿਰ ਜ਼ਿੰਦਗੀ ਦੀ ਜਿਹੜੀ ਪਿੜ ਬਾਜੀ ਹੈ ਉਹ ਹਾਰੇ ਹਾਰ ਜਾਂਦਾ ਹੈ। ਇਹ ਜ਼ਿੰਦਗੀ ਦੀ ਬਾਜੀ ਜਿਹੜੇ ਜੀਵ ਹਨ ਉਹ ਹਾਰ ਕੇ ਜਾਂਦੇ ਹਨ, ਜਿਹੜੇ ਵਾਹਿਗੁਰੂ ਜੀ ਨੂੰ ਆਪਣੇ ਹਿਰਦੇ ਵਿੱਚੋਂ ਵਸਾਰ ਦਿੰਦੇ ਨੇ, ਵਾਹਿਗੁਰੂ ਜੀ ਨੂੰ ਆਪਣੇ ਹਿਰਦੇ ਵਿੱਚੋਂ ਭੁਲਾ ਦਿੰਦੇ ਨੇ, ਉਹ ਫਿਰ ਇਹ ਆਪਣੀ ਜ਼ਿੰਦਗੀ ਦੀ ਬਾਜ਼ੀ ਨੂੰ ਹਾਰੇ ਹਾਰ ਜਾਂਦੇ ਹਨ।
1: ਅੰਧਲੇ ਨਾਮ ਵਿਸਾਰਾ ਹੈ,
0: ਜਿਹੜਾ ਇਹ ਜੀਵ ਅੰਧਲਾ ਹੈ, ਅੰਧੇ ਉਹ ਨਹੀਂ ਹੁੰਦੇ ਖਾਲਸਾ ਜੀ ਜਿਨ੍ਹਾਂ ਨੂੰ ਦਿਸਦਾ ਨਹੀਂ, ਵਾਸਤਵ ਦੇ ਅੰਦਰ ਉਹ ਅੰਨੇ ਜੀਵ ਹੁੰਦੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਹੁੰਦਾ, ਵਾਹਿਗੁਰੂ ਜੀ ਦੇ ਨਾਮ ਤੋਂ ਟੁੱਟੇ ਹੁੰਦੇ ਨੇ। ਅੰਧਲੇ ਇਹ ਨਾ ਆਖੀਏ ਜਿਨ ਮੁਖ ਲੋਇਨ ਨਾਹੇ, ਅੰਧੇ ਸਹੀ ਨਾਨਕਾ ਜੇ ਖਸਮੋ ਕੁੱਥੇ ਜਾਏ। ਭਾਈ ਅੰਧੇ ਉਹ ਹਨ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਟੁੱਟੇ ਹੋਏ ਜੀਵ ਨੇ। ਵਾਸਤਵ ਦੇ ਅੰਦਰ ਇਹੋ ਜਿਹੇ ਸੂਰਮੇ ਸਿੰਘ ਬਹੁਤ ਹਨ ਜਿਹੜੇ ਸਤਿਗੁਰੂ ਜੀ ਦੇ ਘਰ ਦੇ ਕੀਰਤਨੀਏ ਹਨ, ਸਤਿਗੁਰੂ ਜੀ ਦੇ ਘਰ ਦੇ ਕਥਾ ਵਾਚਕ ਹਨ, ਸਤਿਗੁਰੂ ਜੀ ਦੇ ਘਰ ਦੇ ਗ੍ਰੰਥੀ ਸਾਹਿਬਾਨ ਹਨ। ਮੈਨੂੰ ਬਹੁਤ 20 ਸਾਲ ਪਹਿਲਾਂ ਇੱਕ ਸੂਰਮਾ ਸਿੰਘ ਮਿਲਣਾ ਕੀਤਾ ਅਤੇ ਉਦੋਂ ਮੈਂ ਸੰਪਰਦਾ ਦੇ ਵਿੱਚੋਂ ਪੜ੍ਹ ਰਿਹਾ ਸੀਗਾ, ਮੈਨੂੰ ਬਚਨ ਚੇਤੇ ਆ ਗਿਆ, ਭਾਗ ਪ੍ਰਕਾਸ਼ ਕੀਤਾ ਮਾਝ ਰਾਗ ਦਾ। ਮਾਝ ਰਾਗ ਉਹ ਸੂਰਮਾ ਸਿੰਘ ਜੀ ਨੇ ਅੱਧਾ ਸੁਣਾ ਦਿੱਤਾ ਪਿਆ। ਇਸ ਕਰਕੇ ਭਾਈ ਉਹ ਅੰਨੇ ਨਹੀਂ ਹੁੰਦੇ ਵੇ ਜਿਨ੍ਹਾਂ ਦੇ ਨੇਤਰ ਨਹੀਂ, ਵਾਸਤਵ ਦੇ ਅੰਦਰ ਉਹ ਜੀਵ ਅੰਨੇ ਹਨ ਜਿਹੜੇ ਵਾਹਿਗੁਰੂ ਜੀ ਤੋਂ ਟੁੱਟੇ ਹੋਏ ਹਨ। ਧੰਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਚਾਰਨ ਕਰ ਰਹੇ ਨੇ, ਹੇ ਭਾਈ ਜਿਹੜੇ ਅੰਧੇ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਮ ਨੂੰ ਵਿਸਾਰ ਦਿੱਤਾ ਹੈ ਉਹ ਆਪਣੇ ਜੀਵਨ ਦੀ ਬਾਜ਼ੀ ਹਾਰ ਕੇ ਚਲੇ ਗਏ ਹਨ।
1: ਬਾਲਕ ਮਰੇ ਬਾਲਕ ਕੀ ਲੀਲਾ,
0: ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਨੇ ਜਿਵੇਂ ਬਾਲਕ ਬੱਚਾ ਮਰ ਜਾਂਦਾ ਹੈ ਤੇ ਬਾਲ ਦੀਆਂ ਜਿਹੜੀਆਂ ਲੀਲਾਂ ਹੁੰਦੀਆਂ ਨੇ, ਫਿਰ ਉਹ ਮਾਤਾ ਉਹਦੀਆਂ ਲੀਲਾਂ ਨੂੰ ਚੇਤੇ ਕਰ ਕਰਕੇ ਰੋਂਦੇ ਹਨ। ਉਹ ਬਾਲਕ ਦੇ ਜਿਹੜੇ ਕੌਤਕ ਹਨ, ਜਿਹੜਾ ਮਾਪਿਆਂ ਦੇ ਨਾਲ ਉਹ ਖੇਡਦਾ ਮੱਲਦਾ ਰਿਹਾ, ਉਹ ਫਿਰ ਚੇਤੇ ਕਰ ਕਰਕੇ ਰੋਂਦੇ ਹਨ।
1: ਕਹਿ ਕਹਿ ਰੋਵੇ ਬਾਲ ਰੰਗੀਲਾ,
0: ਕਹਿ ਕਹਿ ਕੇ ਰੋਵੇ ਰੋਂਦੇ ਹਨ ਵੀ ਬਾਲਕ ਸਾਡਾ ਬੜਾ ਰੰਗੀਲਾ ਸੀ, ਆਨੰਦਦਾਇਕ ਸੀਗਾ ਜੀ।
1: ਜਿਸ ਕਾ ਸਾ ਸੋ ਤਿਨ ਹੀ ਲੀਆ,
0: ਧੰਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਹਨ, ਹੇ ਭਾਈ ਜਿਸਦਾ ਉਹ ਪਰਮਾਤਮਾ ਨੇ ਬਾਲਕ ਪੈਦਾ ਕੀਤਾ ਸੀ, ਉਹ ਵਾਹਿਗੁਰੂ ਪਰਮੇਸ਼ਰ ਨੇ ਉਹ ਬਾਲਕ ਨੂੰ ਲੈ ਲੈਣਾ ਕੀਤਾ ਹੈ।
1: ਭੁੱਲਾ ਰੋਵਨ ਹਾਰਾ ਹੈ,
0: ਇਹ ਭੁੱਲਿਆ ਹੋਇਆ ਜੀਵ ਤੂੰ ਤਾਂ ਐਵੇਂ ਹੀ ਰੋ ਰਿਹਾ ਹਾਂ, ਜਿਸ ਕੀ ਵਸਤ ਸੋਈ ਲੈ ਜਾਏਗਾ ਉਹ ਰੋਸ ਪਰਮਾਤਮਾ ਦੇ ਉੱਪਰ ਕਿਉਂ ਕਰੀਏ ਫਿਰ ਭਾਈ। ਉਹ ਜਿਸ ਦੀ ਇਹ ਸਰੀਰ ਦੀ ਵਸਤੂ ਹੈ ਉਹ ਵਾਹਿਗੁਰੂ ਆਪਣੇ ਵਿੱਚ ਜਾ ਕੇ ਲੈ ਜਾਵੇਗਾ ਜੀ।
1: ਪਰ ਜੋਬਨ ਮਰ ਜਾਹੇ ਕਾ ਕੀਜੈ,
0: ਕਹਿੰਦੇ ਪਰ ਜਵਾਨੀ ਦੇ ਅੰਦਰ ਵੀ ਕਈ ਜਿਹੜੇ ਉਹ ਮਰ ਜਾ ਕੇ ਵਾਹਿਗੁਰੂ ਜੀ ਨੂੰ ਪਿਆਰੇ ਹੋ ਜਾਂਦੇ ਨੇ, ਪਰ ਜਵਾਨੀ ਦੇ ਅੰਦਰ ਵੀ। ਇਸ ਕਰਕੇ ਬਾਲਕ ਦੇ ਅੰਦਰ ਅਵਸਥਾ ਅੰਦਰ ਵੀ ਤੇ ਜਵਾਨੀ ਅਵਸਥਾ ਅੰਦਰ ਵੀ ਉਹ ਮਰ ਜਾਂਦੇ ਨੇ, ਜਾਹੇ ਕੇ ਕੀਜੇ, ਫਿਰ ਪਰਮਾਤਮਾ ਦਾ ਕੀ ਕਰ ਲੈਣਾ ਕਰੀਏ ਦੱਸੋ ਖਾਂ। ਪਰਮਾਤਮਾ ਦਾ ਵਾਹਿਗੁਰੂ ਜੀ ਦਾ ਕੁਝ ਵੀ ਨਹੀਂ ਕੀਤਾ ਜਾ ਸਕਦਾ। ਜਿਵੇਂ ਕਿਸੇ ਵਿਦਵਾਨ ਨੇ ਬਚਨ ਕਹੇ, ਇੱਕ ਨਾਂ ਦੇ ਘਰ ਪੁੱਤ, ਪੁੱਤਾਂ ਦੇ ਘਰ ਪੋਤਰੇ, ਇੱਕ ਨਾਂ ਦੇ ਘਰ ਧੀਆਂ, ਧੀਆਂ ਦੇ ਘਰ ਦੋਤਰੇ, ਇੱਕ ਨਾਂ ਦਾ ਹੈ ਇੱਕ ਉਹ ਵੀ ਜਾਵੇ ਮਰ ਵਜੀਦਾ ਸਾਹਿਬ ਨੂੰ ਕੌਣ ਕਹੇ ਇਹ ਆਉਣੀ ਤੇ ਇੰਜ ਕਰ। ਪਰਮਾਤਮਾ ਨੂੰ ਕੋਈ ਸਮਝਾ ਸਕਦਾ ਨਹੀਂ ਨਾ। ਇਸ ਕਰਕੇ ਹੇ ਭਾਈ ਜਿਹੜੇ ਭਾਰ ਜਵਾਨੀ ਦੇ ਅੰਦਰ ਚਲੇ ਜਾਂਦੇ ਮਰ ਜਾਂਦੇ ਨੇ, ਫਿਰ ਉਹ ਵਾਹਿਗੁਰੂ ਪਰਮੇਸ਼ਰ ਨੂੰ ਕੀ ਕੀਜੇ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818 West Winds Drive, Northeast Calgary।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, Southeast Calgary, near Stanford।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111 ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ ਯੂਨਿਟ ਨੰਬਰ 144-3670-63 Avenue ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary,

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

ਵੇਖੂ ਡੁੱਬਦਾ ਗਾਡ ਦਿਆ ਵੇਖ ਡੁੱਬਦਾ ਗਾਡ ਦਿਆ ਮੇਰੇ ਮਨ ਅੰਨ ਦੀ ਅਨੰਦ ਦਿਆ ਮੇਰੇ ਮਨ ਅੰਨ ਦੀ

ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰਿ ਨਾਮ ਦਿਵਾਇ, ਸਰਬ ਸੁਖ ਹਰਿ ਨਾਮ।

રાખવો શણાય. એક ઓંકાર સદગુરુ પ્રસાદ

ਦਿਹਾੜੀ ਗੁਰੇ ਆਪਣੇ ਦਿਹਾੜੀ ਸਰਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੌ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨਪਣਾ ਸੁਚੇਤ ਛੁੱਟੇ ਤਲਬਵਾੜ ਜਿਉਂ ਸੁਣੇ ਅੰਦਰ ਖੇਤ ਕਿਤੇ ਅੰਦਰ ਛੁੱਟਿਆ ਕੋ ਨਾਨਕ ਸੁ ਨਹਾ ਹਲੀਏ ਪ੍ਰੀਏ ਬੱਪੜੇ ਪੀਤਨ ਵਿੱਚ ਸੁਆ ਪੌੜੀ ਅਪਣੇ ਆਪ ਸਾਜਿਓ।

ਸਤਿਨਾਮ ਸੱਚਾ ਦੀਵਾਨ।

ਵੱਡੀ ਵਡਿਆਈ ਜਾਂ ਵੱਡਾ ਨਾਂ, ਵੱਡੀ ਵਡਿਆਈ ਜਾਂ ਸਤਨੇਆਓ, ਵੱਡੀ ਵਡਿਆਈ ਜਾਂ ਨਿਚਲ ਥਾਓ, ਵੱਡੀ ਵਡਿਆਈ ਜਾਣੇ ਆਲਾ, ਵੱਡੀ ਵਡਿਆਈ ਬੁੱਝੈ ਸਭ ਭਾਓ, ਵੱਡੀ ਵਡਿਆਈ ਜਾਂ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਪੀਆ, ਨਾਨਕ ਕਾਰਨਕ ਥੀ ਜਾਏ, ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ।

ਉਤੇ ਸੱਚੋ ਹੀ ਸੱਚ ਨਿਬੜੇ ਤੁਨ ਮੱਕੜੀ ਜਜਮਾ ਲਿਆ ਥਾਉ ਨਾ ਪੈਣ ਕੁੜੀਆਰ ਮੁਕਾ ਲੈ ਦੁਜ ਚਲਿਆ ਤਿਰੇ ਨਰ ਤੇ ਸਿਜਣ ਗਏ ਹਾਰ ਗਏ ਸਿੱਠਗਣ ਵਾਲਿਆ ਲਿਖਣਾ ਮੈਂ ਧਰਮ।

ਹਾਣ ਕੁਦਰਤ ਨੇ ਕੀਆਂ ਕੁਦਰਤ ਬਦੀਆਂ ਕੁਦਰਤ ਮਾਣ ਅਭਿਮਾਨ ਕੁਦਰਤ ਪੌਣ ਪਣੀ ਬੈ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਬਾਕੀ ਨਾ ਹੀ ਪਾਕ ਨਾਨਕ ਮਿੰਦਰ ਵੇਖੇ ਵਰਤੇ ਤਾਕੋ ਤਾਕ ਪੌੜੀ ਪੀਣਾ।

अब क्या करने की एक बात यह मैं लिखा कर समझाया।

ਸਿਤਨ ਹੋਵੇ ਸ਼ਾਰ ਜਾਂ ਨੰਗਲੀ ਢੂੰਡੀਏ ਕਥਨਾ ਕਿਹੜਾ ਸਾਰ ਕਰ ਮਿਲੇ ਤਾਂ ਪਾਈਏ ਕਰ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਵਾਰ ਕੋਈ ਨਦਰ ਕਰੇ ਜੀ ਆਪਣੀ ਤਾਂ ਨਦਰੀ ਸਤਿਗੁਰ ਪਏ ਜਨਮ ਭਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀ ਵਰਗਾ ਤਾਂ ਕੋ ਨਹੀਂ ਸਭ ਸੁਣਿਓ।

0: ਸਤ ਬੁਝਾਇਆ ਸਤ ਬੁਝਾਇਆ ਸਤ ਬੁਝਾਇਆ
1: ਸਤਿਗੁਰੂ ਜੀ।

ਵਾਹਿਗੁਰੂ ਜੀ ਲੈ ਨੱਚਣ ਗੁਰ ਪੈਰ ਹਲਾਣ ਫਿਰਨ ਸਿਰ ਉਡੁੜਾਵਾ ਝੱਟੇ ਪਾਏ ਵੇਖੇ ਲੋਕ ਹੱਸੈ ਘਰ ਜਾਏ ਰੋਟੀਆਂ ਕਰਨ ਪੂਰੇ ਤਾਲ ਆਪ ਪਛੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੀ ਰਾਮ ਨਿਰਭਉ ਨਿਰੰਕਾਰ ਸਤਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਭਿੰਨੀ ਰਹਿਣ ਜਨਾਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦੀ ਕਰਮ ਲੰਘਾਏ ਪਾਰ ਕੋਲੂ ਚਰਕਾ ਚੱਕੀ ਚੱਕ ਤਲ ਵਰੋਲੇ ਬਹੁਤ ਅਣੰਤ ਲਾਟੂ ਮਧਾਨਿੰਗਾ ਪੰਕੀ ਪਾਉਂਦੀਆਂ ਲੈਣਾ ਸਾ ਸੋਇਆ ਚਾੜ ਪਵਾਈਆ ਜੰਤ ਨਾਨਕ ਪਾਉਂਦਿਆਂ ਗੰਤ ਅਨੰਤ ਬੰਧਨ ਬੰਧ ਪਵਾਏ ਸੋਏ ਪੈ ਕਿਰਤਨ ਚੈ ਸਵ ਕੋਏ ਨੱਚ ਨੱਚ ਹੱਸੈ ਚੱਲੈ ਸਿਰ ਹੋਏ ਉੱਡ ਨਾ ਜਾਹੀ ਸਿੱਧ ਨਾ ਹੋਵੇ

கூரண பரிய பாய பரிய பாய கூரண பரிய பாய.

ਘੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੁਵੇ ਵੱਪੜੀ ਝੜ ਤੜਪ ਵੇਂਗਿਆਰ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੈ ਕਰਤਾਰ ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਤੂੰ ਆਪ ਰੱਖਿਓ ਘਰ ਘਰ ਗਤਿ ਆਖ ਸੁਣਾਇਆ ਸਤਿਗੁਰ ਮਿਲੇ ਸਦਾ ਮੁਕਤ।

ਹਮੇ ਹਜਾਤ ਹੈ ਹਮੇ ਕਰਮ ਕਮਾਏ, ਹਮੇ ਬਦਨਾਮ ਫਿਰ ਫਿਰ ਜੁਨੀ ਪਾਹੀ, ਹਮੇ ਕਿਤੁ ਪੁਜੇ ਚਿਤ ਸੰਜਮ ਹੀ ਜਾਏ, ਹਮੇ ਇਹੋ ਹੁਕਮ ਹੈ ਪੈ ਕ੍ਰਿਤ ਫਰਾਹੀ, ਹਮੇ ਦੀਰ ਗ੍ਰੋਗ ਹੈ ਦਾਰੂ ਪੀਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਹੈ ਸੁਣੋ ਜਨੋ ਇਤ ਸੰਜਮ ਦੁੱਖ ਜਾਹੇ, ਪੌੜੀ ਸਿਰ ਕੀਤੀ ਸੰਤੋ ਕਹੀ।

ਹੋਇਆ ਬਖਸ਼ਿਸ਼ ਅਗਲਾ ਇੱਕ ਦੇਰ ਕੈਸਵਾਇਆ ਵੱਡਿਆਈ ਵੱਡਾ ਪਾਇਆ ਵੱਡਾ ਪਾਇਆ ਵੱਡਿਆਈ ਵੱਡਾ ਪਾਇਆ।

ਰਕਨ ਕੀਆਂ ਚਗਿਆਈਆਂ ਲਪਨਾ ਪ੍ਰਵਾਨ ਪ੍ਰਤੀਰਥਾਂ ਸਹਿਜੁਗ ਬੇਬਾਨ ਲਖ ਸੁਰਤਨ ਸਗਰਾਮ ਰਣਵੈਸ਼ ਪ੍ਰਾਣ ਲਖ ਸੁਰਤੀ ਅਖ ਗਿਆਨ ਧਿਆਨ ਪ੍ਰੀਏ ਪਾੜ ਪੁਰਾਣ ਜਿਨ ਕਰਤੈ ਕਰਨਾ ਕੀਆ ਲਿਖਿਆ ਬਣ ਜਾਣ ਨਾਨਕ ਮਤੀ ਮਿੱਥਿਆ ਕਰਮ ਸੱਚਾ ਨੀਸਾਨ ਕੌੜੀ ਸੱਚਾ ਸਹਿਬ ਇੱਕ ਤੂੰ ਜਿਨ ਸੱਚੋ ਸੱਚ ਵਰ ਪਾਇਆ ਜਿਸ ਤੂੰ ਮਿਲੇ ਸੱਚ ਤਾਂ ਤੂੰ ਸੱਚ ਕਮਾਇਆ ਸਤਿਗੁਰੂ ਮਿਲੇ ਸੱਚ ਪਾਇਆ।

ਲਿਖ ਲਿਖ ਪੜਿਆ ਤੇਤਾ ਕੜਿਆ ਬੋ ਤੀਰਥ ਭਵਿਆ ਤੇ ਤੂੰ ਲਵਿਆ ਬੋ ਭੇਕੀਆ ਦੇਹੀ ਦੁੱਖ ਜੀਆ ਸੋਵੇ ਜੀ ਆਪਣਾ ਕੀਆ ਅੰਨਾ ਖਾਇਆ ਸਾਧ ਗਵਾਇਆ ਬਹੁਤ ਪੈ ਦੂਜਾ ਪਾਇਆ ਬਸਰਨਾ ਪੈਰੇ ਅਹਿਲ ਸਕੈਰ ਮੋਹਨ ਵੀ ਗੁੱਤਾ ਕਿਉਂ ਜਾਗੈ ਗੁਰਬਣ ਸੁੱਤਾ ਪਾਗੋ ਪਿਤਾ ਨਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਰਛਾਈ ਪਾਈ ਮੂਰਖਨ ਦੇ ਪਤ ਗੁਵਾਈ ਵਿਰਣਾਵੈ ਕਿਸ ਥਾਏ ਨਾ ਪਾਈ ਰਹੇ ਬੇਬਾਣੀ ਮੜੀ ਮਸਾਣੀ ਦਿਨ ਜਾਣੈ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਵਸਾਇ ਨਾਨਕ ਨਦਰ ਕਰੇ ਸੁ ਪਾਏ ਸੁਦੇ ਸੇਤੇ ਨੇ ਕੇਵਲ ਹਮੇ ਸ਼ਬਦ ਜਲਾਏ।

0: ਗਾਇਆਂਦੇ ਹੋ ਤੁਹਾਡੀ ਕਾਲੀ ਜਾਤ ਹੋਰ ਉਦੂਨ ਜਾਤ ਸਤਾਇੰਦੇ ਤਿੰਨ ਮੰਗਾ ਤੇ ਤੁਝੇ ਧਿਆਇੰਦੇ ਤੁਝੇ ਧਿਆਇੰਦੇ ਤੁਝੇ ਧਿਆਇੰਦੇ
1: ਤੇਰੇ ਮੰਗਾ ਜਿਹੜੇ ਚਾਹੀਦੇ।

ਪੰਜ ਮਹਲਾ ਪਹਿਲਾ ਗੁਰ ਬਿਨ ਜਾਨ ਨ ਹੋਏ ਪੋੜੀ ਪੜਿਆ ਹੋਵੇ ਗੁਣੀਆ ਤਾਂ ਓਮੀ ਸਾਧ ਨ ਮਾਰੀਏ ਜੇ ਅਕਲ ਕਲ ਨਾ ਤੇਰੇ ਬੋਲਾਂ ਪਟਾਰੀਏ ਐਸੀ ਗੱਲਾਂ ਕਿਹੜੀਏ।

ਧਾਵਤ ਲਿਓ ਬਰਜ ਪੰਚ ਭੂਤ ਏਕ ਘਰ ਰਾਖ ਲੇ ਥਮਾਜ ਜਗ ਜੀ ਤੋ ਗੁਰਦੁਆਰ ਖੇਲੈ ਸੰਤ ਸਾਰ ਰਥ ਉਨ ਮਨ ਲਿਵ ਰਾਖ ਨਿਰੰਕਾਰ ਕਹੋ ਕੀਰਤ ਕਲ ਸਹਾਰ ਸਾਪਤ

0: ਤੈਂ ਤੋ ਦ੍ਰਿੜਿਓ ਨਾਮ ਅਪਾਰ, ਬਿਮਲ ਜਾਸ ਬਿਤਾਰ, ਸਾਧਕ ਸਿੱਧ ਸੋਜਨ ਜੀਆਂ ਕੋ ਉਧਾਰ। ਤੂੰ ਤਾਂ ਜਨਕ ਰਾਜਾ ਅਵਤਾਰ, ਸ਼ਬਦ ਸੰਸਾਰ ਸਾਰ, ਰਹੇ ਜਗਤਰ ਜਲ ਪਦਮ ਵਿਚਾਰ, ਕਲਪਤਰ ਰੋਗ ਵਿਦਾਰ, ਸੰਸਾਰ ਤਾਪ ਨਿਵਾਰ, ਆਤਮਾ ਤ੍ਰਿਵਿਧ ਤੇਰੇ ਏਕ ਲਿਵਤਾਰ। ਕਹੋ ਕੀਰਤ ਕਲ ਸਹਾਰ, ਸਪਤ ਦੀਪ ਮਜਾਰ, ਲਹਿਣਾ ਜਗਤਰ ਗੁਰ ਪਰਸ ਮਰਾਰ। ਤੈਂ ਤਾਂ ਹਦਰਥ ਪਾਇਓ ਮਾਨ, ਸੇਵਿਆ ਗੁਰ ਪਰਵਾਨ, ਸਾਧ ਅਜਗਰ ਜਿਨ ਕੀਆ ਉਨਮਾਨ, ਹਰ ਹਰ ਦਰਸ ਸਮਾਨ, ਆਤਮਾਵੰਤ ਗਿਆਨ, ਜਾਣੀਏ ਅਕਲ ਗਤ ਗੁਰ ਪਰਵਾਨ, ਜਾਂ ਕੀ ਦ੍ਰਿਸ਼ਟ ਅਚਲ ਠਾਨ, ਬਿਮਲ ਬੁੱਧ ਸਥਾਨ, ਪਹਿਰ ਸੀਲ ਸੁਣਾਓ ਸਕਤ ਬਦਾਰ। ਕਹੋ ਕੀਰਤ ਕਲ ਸਹਾਰ, ਸਪਤ ਦੀਪ ਮਜਾਰ, ਲਹਿਣਾ ਜਗਤਰ ਗੁਰ ਪਰਸ ਮੁਰਾ।
1: ਸਦਾ ਕਲਿਵ ਰਹੇ ਕਰਮ ਸੁਚਾਚਾਰ, ਬ੍ਰਹਮ ਸਪੂਰ ਜੋ ਨਿਵੇ ਖਵੇ ਕਸ ਬਿਮਲ ਵਿਚਾਰ। ਇਹ ਤਤ ਜਾਣਿਓ ਸਰਬਗਤ ਲਖ ਬਿਨਾਣੀ, ਸਹਿਜ ਭਏ ਸੰਚਿਓ ਕਿਰਨ ਮਤ ਕਲ ਬਾਣੀ। ਗੁਰਗੰਮ ਪ੍ਰਮਾਣ ਤੈਂ ਪਾਇਓ, ਸਤ ਸੰਤੋਖ ਸਹਿ ਲਿਓ, ਹਰ ਪਰਸ ਕਲਸ ਮੁੱਲ ਵੈ ਜਨ ਦਰਸ਼ਨ ਲੈਣੇ ਪਇਓ। ਮਨ ਵਿਸਾਸ ਪਾਇਓ ਗਹਿਰ ਗੋਦਰਤ ਦਿਓ, ਗਰ ਨਾਸਤਾ ਨੱਠਿਓ ਅਮੇ ਅੰਤਰਗਤ ਪੀਓ, ਰਿਦ ਵਿਗਾੜ ਜਾਗਿਓ ਲੱਖ ਕਲ।

0: ਵਿਖੰਤੇ ਕਲ ਮਲਤਸਨ ਸਦ ਰੰਗ ਸਹਿਜ ਕਾ ਲੁਚਰੈ ਜਸ ਜੰਪੋ ਲਹਿਣ ਰਸਨ।
1: ਨਾਮ ਔਖਦ ਨਾਮ ਅਧਾਰ ਅਰ ਨਾਮ ਸਮਾ ਸੁਖ ਸਦਾ ਨਾਮ ਨਿਸ਼ਾਨ ਸੋ ਹੈ ਰੰਗ ਰਤੋ ਨਾਮ ਸਿਓ ਕਲ ਨਾਮ ਸੁਰਨ ਰਹਿ ਬੋ ਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟੋ ਰਵ ਲੋਏ ਦਰਸ਼ਨ ਪਰਸਿਐ ਗੁਰੂ ਕੈ ਅੱਠ ਸੱਠ ਮੱਜਨ ਹੋਏ।
2: ਸਚ ਤੀਰਥ ਸਚ ਇਸ਼ਨਾਂ ਅਰ ਭੋਜਨ ਪਉ ਸਚ ਸਦਾ ਸਚ ਪਾਖੰਤ ਸੋ ਹੈ ਸਚ ਪਾਇਓ ਗੁਰ ਸ਼ਬਦ ਸਚ ਨਾਮ ਸੰਗਤੀ ਬੋ ਹੈ ਜਿਸ ਸਚ ਸੰਜਮ ਵਰਤ ਸਚ ਕਬਜਨ ਕਲ ਵਖਾਂ ਦਰਸ਼ਨ ਪਰਸਿਆ ਗੁਰੂ ਕੈ ਸਾਜਣਾ ਪਰਵਾ ਜਿਸ ਸਚ ਸੰਜਮ ਵਰਤ ਸਚ ਕਬਜਨ ਕਲ ਵਖਾਂ ਦਰਸ਼ਨ ਪਰਸਿਆ ਗੁਰੂ ਕੈ ਸਾਜਣਾ ਪਰਵਾ।
3: ਦ੍ਰਿਸ਼ ਸ਼ੁਭ ਕਰੈ ਹਰੇ ਅਗ ਪਾਪ ਸ਼ਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਾਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲਕ ਧੋਵੈ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ।

0: ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ।
1: ਦ੍ਰਿਸ਼ਟ ਧਰਤ ਤਮ ਹਰਣ ਦਹਿਨ ਅਗ ਪਾਪ ਪਰਨਾਸਣ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਣ ਲੋਭ ਮੋਹ ਵਸ ਕਰਨ ਸਰਣ ਜਾਚਕ ਪ੍ਰਤਪਾਲਣ ਆਤਮ ਰਤ ਸੰਗ ਰਹਿਣ ਗਹਿਣ ਅੰਮ੍ਰਿਤ ਕਲ ਢਾਲਣ।

ਸਤਿਗੁਰ ਖੇ ਮਾਤਾਣਿਆ ਜੁਗ ਜੂਥ ਸਮਾਣੇ ਅਨ ਭਉ ਨੇਜਾ ਨਾਮ ਟੇਕ ਜਿਤ ਭਗਤ

0: ਦਾਸ ਜਾਣੇ।
1: ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ, ਸਤ ਸੰਤੋਖ ਸਮਾਚਰੇ ਅਪਰਾ ਸਰ ਭਰਿਆ। ਅਕਥ ਕਥਾ ਅਮਰਾਪੁਰੀ ਜਸ ਦੇਹ ਸੁਪਾਵੇ, ਇਹੋ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣ ਆਵੇ।
2: ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰੇ ਸਦਾ ਵਿਖਿਆਤਾ।

ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ, ਤ੍ਰੇਤਾ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜਾ ਭੈ ਭਗਤੇ ਜਨ ਦੀਓ, ਕਲਯੁਗ ਪਰਮਾਨ ਨਾਨਕ ਗੁਰ।

तनासरी महला पहला।

अकाल मूरत अजनिस पाऊ गोरे प्रसाद जियो डरत है आपना।

जतनाम तेरे लाग रहा, दूजा नाही कोई।

ચોખ ચોખ ਸਰੀ

सदा सदा दाता रे।

বললো যে বাহে গুরু একা ওঙ্কার বাহিগুরু দে কে ফতহে শ্রী ভগৌতী দে সহায় ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਾਂ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਟੈ ਸਭ ਦੁੱਖ ਜਾਇ ਤੇਗ ਬਹਾਦਰ ਸਿਮਰੈ ਘਰ ਨਉ ਨਿਧਿ ਆਵੈ ਤਾਇ ਸਭ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ

ਪੰਜਾ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ

ਖੋਪਰੀਆਂ ਨਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਿਭਾਹੀ।

বললো যে শিক্ষা দাও মাননীয় মত উচ্চি মত পত দর খাপ বাহেগুরু হে অকাল পুরখ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ

ਬਾਬਣ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣੇ ਆਂਦੇ ਮਾਣ ਨੇ ਤਾਣੇ ਆਂਦੇ ਪਾਣ ਨੇ ਓਟੇ ਆਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਆਂ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ।

ਤੋ ਮੁਖੰਤਰ ਪਾਏ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਨ ਭਇਆ ਪਾਰ ਜਾਤ ਗੋਪੀ ਲਿਆ ਵਿੰਦਰਾਵਨ ਮੈਂ ਰੰਗ ਕੀਆ।

ਤੁਰਕ ਪਟਾਣੀ ਅਮਲ ਕੀਆ ਚਾਰੇ ਵੇਦ ਹੁਸ਼ਿਆਰ ਪ੍ਰੈ ਗੁਣੈ ਤਿੰਨ ਚਾਰ ਵਿਚਾਰ ਭਉ ਭਗਤਨ ਇਸਦਾਏ ਤਉ ਨਾਨਕ ਮੁਖ ਅੰਤਰ ਪਾਏ ਪੌੜੀ ਸਤਿਗੁਰ ਵਿਟੂ ਵਾਰਿਆ ਜਿਤ ਮਿਲਿਆ ਕਸਮ ਸਮਲ ਜਿਨ ਪ੍ਰੇਸ਼ ਗਿਆਨ ਅੰਜਨ ਦੀਆ ਇਨ ਮਿਤਰੀ ਜਗ ਤਨ ਹਲਿਆ ਕਸਮ ਤੋੜ ਤੂਜ ਲਗੇ ਡੁਬੇ ਸੇਵਨ ਜਾਰਿਆ।

ਪੇਸ਼ ਕੀਤਾ ਪਾਵਨਾ ਹੁਕਮ ਕੀ ਮਨ ਭਾਵ ਕਰਨ ਪੜਿਆ ਕਿਉਂ ਜਾਵਨਾ ਨਾ ਕਾਲੋ ਤੋਂ ਚੱਲਿਆ ਤੇ ਸਿੱਖ ਰਾ ਡਰਾਵਨਾ ਕਰਿਓ ਕਿਉਂ ਕਥਾ ਨਾ ਬਣਾ।

ਤਦਕ ਪਹੋ ਕਤੀਏ ਬਾਮਨ ਵਟੇ ਕੋਹੇ ਬੱਕਰਾ ਰਿਨ ਖਾਇਆ ਸਭ ਕੋ ਵਾਕੇ ਪਾਏ ਹੋਏ ਪੁਰਾਣਾ ਸੁੱਟੀਏ ਪੀਪਿਰ ਪਾਈਏ ਹੋਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ।

ਪੈਰੀ ਤਗਨਾ ਹੱਥੀ ਤਗਨਾ ਜੀਵਾ ਤਗਨਾ ਕੀ ਵੇ ਤਗਾ ਪੇਵਤੇ ਵਰਤਾਗੀ ਵਰਾ ਕਤੈ ਲੈ ਪਹਾੜ ਕਰੀ ਵੀ ਆਹੋ ਖੜਕਾ ਗਲ ਦੱਸੀ ਰਾਹੋ ਸੁਣ ਵੇਖੋ ਲੋਕਾਂ ਇਹੋ ਵਿਡਾ ਮਨ ਅੰਧਾ ਨਾ ਸੁਜਾ।

ਪੂਰ ਰਹਿਆ ਭਰਪੂਰ ਮੱਥੇ ਟਿੱਕਾ ਤਿੜ ਧੋਤੀ ਕਖਾਈ ਹੱਥ ਸ਼੍ਰੀ ਸਾਈ ਨੀਲ ਵਸਰ ਕਰਵੈ ਪ੍ਰਵਾਨ ਮਿਲੇ ਸਥਾਲੇ ਪੂਜੈ ਪ੍ਰਾਂ ਭਾਗਿਆ ਕਾ ਕੁੱਟਾ ਬੱਕਰਾ ਖਾਣਾ ਚੌਂਕੀ ਉੱਪਰ ਕਿਸੈ ਨਾ ਜਾਣਾ ਦੀ ਕਹਿ ਚੁੱਕਾ ਕੱਢੀ ਕਾਰ ਉੱਪਰ ਬੈਠੀ ਕੁੜੀ ਯਾਰ ਮਤ ਪਿੱਟੈ ਵੀ ਮਤ ਪਿੱਟੈ ਇਹੋ ਆਨਾ ਸਾਡਾ ਪਿੱਟੈ ਤਨ ਪਿੱਟੈ ਪੇੜ ਕਰੀਰ ਮਨ ਜੁੱਟੈ ਚੁਲੀ ਭਰੇ ਕਹੁ ਨਾਨਕ ਸੱਚ ਧਿਆਈਐ ਸੁੱਚ ਹੋਵੇ ਤਾਂ ਸੱਚ ਪਈਐ ਪੌੜੇ ਚਿੱਤੇ ਅੰਦਰ ਸਭ ਕੋ।

ਲੋੜ ਜਿੱਤੇ ਅੰਦਰ ਸਭ ਕੋ ਵੇਖ ਨਗਰੀ ਹੇਠ ਚਲਾਏ ਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏ ਦਾ ਵੱਡੋ ਲਾਏ ਦਾ ਨਗਰ ਪੱਠੀ ਦੇ ਕਰੇ ਕੰਮ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ।

ਪਰ ਤੂੰ ਮਸਤਕਾਰ ਤਾਂ

ਜਮੀ ਹੈ ਪ੍ਰਣਵੀ ਹੈ ਪ੍ਰਮੰਗਣ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੈ ਰਾਹੋ ਪਣਮ ਆਪਣ ਭਾਲੀ ਹੈ ਪਣ ਹੋਵੇ ਬੰਦਾ ਸੋ ਕਿਉਂ ਮੰਦਾ ਆਖੀਏ ਜਿਤ ਜਮੈ ਰਾਜਾਨ ਪੰਡੋ ਹੀ ਪਣ ਪੁਜੇ ਭੰਡੇ ਬਾਦ ਨਾ ਕੋਏ ਨਾਨਕ ਭੰਡੇ ਬਾਰੇ ਕੁ ਸੱਚਾ ਸੋਏ ਜਿਤ ਮੁਖ ਸਦਾ ਸਲਾਹੀ ਹੈ ਭਾਗਾਂ ਰਤੀ ਚਾਰ ਨਾਨਕ ਤੇ ਮੁਖ ਉਜਲੇ ਜਿਤ ਸੱਚੇ ਦਰਬਾਰ ਕੋੜ ਸੁਖਵਕ ਆਪਣਾ ਜਿਸ ਨਾ ਹੀ ਸੋਚਣ ਕੱਢੀਏ ਦਇਆ ਕੋ ਆਪਣਾ ਆਪੇ ਹੀ ਲੇਖਾ ਸੰਡੀਏ ਜਰਣ ਨਾਇਕ ਜਗ ਤਾਂ ਕਾਇਕ ਦਾਰ ਬਹਾਨੀਏ ਮੰਦ ਕਿਸਨ ਆਖੀਏ।

ਪੌੜੀ ਆਪੇ ਹੀ ਕਰਨਾ ਕੀ ਉਹ ਕਲੇ ਆਪੇ ਹੀ ਤੇ ਧਾਰੀ ਹੈ, ਦੇਖੈ ਕਿਤੇ ਆਪਣਾ ਤੱਕ ਕੀ ਪੱਕੀ ਸਾਰੀ ਹੈ, ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ।

ਸਲਾਮ ਜਵਾਬ ਦੋਵੇਂ ਕਰੇ ਮੁੱਢੋ ਕੁੱਥਾ ਜਾਏ ਨਾਨਕ ਦੋਵੇਂ ਕੁੜੀਆਂ ਤਾਏ ਨਾ ਕਾਈ ਪਾਏ ਪੌੜੀ।

0: ਨਾਲ ਨਹਾਰੀਏ ਦੇਵੇ ਦਾ ਪਾਸੇ ਢਾਲੀਏ ਕਿਸ਼ਲਾ ਹੀ ਉੱਪਰ ਢਾਲੀਏ
1: ਦਿਲੀ ਗੁਰਮੁਖ ਨਾਮ ਤੇ ਆਇਆ ਤਨਾ ਫਿਰ ਵਿਗਣ ਨਾ ਹੋਈ ਰਾਮ ਰਾਜ ਜਿਨ ਸਤਿਗੁਰ ਪੁਰਖ ਮਿਲਾਇਆ ਤਿਨ ਪੁਰੇ ਸਭ ਕੋ ਵੀ।

ਕੂੜਕ ਮਾਇਆ ਕੜੂਏ ਨਾਨਕ ਸਿਫਗਾਸ ਮਹੱਲਾ ਦੂਜਾ ਨਾਲੇ ਆਣੇ ਦੋਸਤੀ ਬੜਾ ਰੁਸਿਓਣੇ ਹੋ ਪਾਣੀ ਅੰਦਰ ਲਿਖ ਜਿਉਂ ਉਸਤਾ ਤਾਉਣਾ ਤਿਉ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਅਣਸ ਕੇ ਰਾਸ ਜੇ ਇੱਕ ਚੰਗੀ ਕਰੇ ਦੂਜੀ ਪੀਵੇ ਰਾਸ ਪੌੜੀ।

ਪੌੜੀ ਵੱਡੀ ਵੱਡਾ ਭਾਰਤੀ ਦਾ ਮਰਤਬਾ, ਰੰਗ ਪਰੰਗਾ ਨੇ ਕੁਝ ਜਪਨ ਕਰਤਬਾ, ਜੀ ਅੰਦਰ ਜੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧਾ ਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ

ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ

ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ।

ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

दर्शन इशनान चौंकियां झंडे बुंगे जुगो जुग अटल।

ਸਿੱਖਾਂ ਦਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹੇ ਗੁਰੂ ਹੇ ਅਕਾਲ ਪੁਰ।

ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਯਰ ਭਰਨ ਜਾਤ ਯਰ ਪਾਤ ਨਹਿਨ ਜਿਹ ਰੂਪ ਰੰਗ ਯਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ ਤੈ ਸਰਬਨਾਮ ਕਥੈ ਕਵਨ ਕਰਮ ਨਾਮ ਭਰਨਤ ਸੁਮਤ ਸਤ ਜੁਗ ਤੈ ਮਾਣਿਓ ਛਲਿਓ ਬਲ ਪਾਵਨ ਭਾਇਓ ਤ੍ਰੇਤੈ ਤੈ ਮਾਣਿਓ ਰਾਮ ਰਘਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਭੈ ਭਗਤ ਹੈ ਜਨ ਦੀਓ ਕਲ ਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬਚਲ ਅਟਲ ਆਦ ਪੁਰਖ ਫੁਰਮਾਇਓ ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਓ ਰਮਈਆ ਕਾਰਨੇ ਕਾਰਨ ਕਵਨ ਅਬੋਲ ਬਹੁਤ ਜਨਮ ਵਿਛੜੇ ਥੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚੇਰ ਭਇਓ ਦਰਸ਼ਨ ਦੇਖੇ ਲਿਖੈ ਕਤਹੇ ਨਾ ਛੂਟੀਐ ਖੇ ਨਾ ਖਿਨ ਭੁੱਲਨ ਹਾਰ ਬਖਸਨ ਹਾਰ ਬਖਸ ਲੈ ਨਾਨਕ ਪਾਰੇ ਉਤਾਰ ਸੁਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮਦੀ ਨੂਰ ਅਰ ਸੋਂ ਕੁਰਸੋਂ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਵ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾ ਅਨਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆਲ ਤੇਰਾ ਨਾਮ ਤਰਾਂ ਸਾਧ ਕੁਰਬਾਣ ਜਾਓ ਸਰਬੰ ਸਾਚਾ ਏਕ ਹੈ ਦੂਜਾ ਨਾਹੀ ਕੋਏ ਤਾਕੀ ਸੇਵਾ ਸੋ ਕਰੇ ਜਾ ਕਰ ਨਦਰ ਕਰੇ ਤੁਧ ਬਾਜ ਪਿਆਰ ਕੇਵਰਾ ਸਾਵੜਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾਂ ਦੂਜਾ ਨਾਹੀ ਕੋਏ ਜਿਸ ਆਗੈ ਪਿਆਰ ਜਾਏ ਕਹਾਂ ਰਹਾ ਸੇਵੀ ਸਾਹਿਬ ਆਪਣਾ पावर न जाचो कोए, नानक ताका दास है। बिंद बिंद चुख चुख होए, साहिब तेरे नाम विट है। बिंद बिंद चुख चुख होए, साहिब तेरे नाम विट है। बिंद बिंद चुख चुख होए, ਤਨਾਸਰੀ ਮਹੱਲਾ ਪਹਿਲਾ, ਘਰ ਪਹਿਲਾ, ਚਾਉ ਪਦੇ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੀਉ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ। ਦੁਖ ਵਿਸਾਰਣ ਸੇਵਿਆ, ਸਦਾ ਸਦਾ ਦਾਤਾਰ।
2: ਗੈਲਗਰੀ 'ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਕਿੰਨਾ ਚੰਗਾ ਹੋਵੇ ਜੇ ਇਹਨਾਂ ਨੂੰ ਘਰੋਂ ਹੀ ਕੱਢ ਦੇ। ਦੇਖੋ ਕਿਹੋ ਜਿਹਾ ਪੁੱਤਰ ਹੈ। ਘਰਵਾਲੀ ਦੇ ਆਖੇ ਲੱਗ ਕੇ ਆਪਣੇ ਬਾਪੂ ਨੂੰ ਮੋਢਿਆਂ ਤੇ ਚੁੱਕ ਕੇ ਟੁਰਿਆ ਜਾ ਰਿਹਾ ਹੈ। ਲੋਕੀ ਦੇਖ ਕੇ ਗੱਲਾਂ ਕਰ ਰਹੇ ਨੇ। ਕੋਈ ਆਖ ਰਿਹਾ ਹੈ ਵੀ ਪੁੱਤਰ ਕਿੱਡਾ ਚੰਗਾ ਹੈ, ਕਿਤੇ ਪਿਓ ਨੂੰ ਯਾਤਰਾ ਤੇ ਲਚਲਿਆ ਹੋਵੇਗਾ। ਕੋਈ ਗੱਲਾਂ ਕਰਦਾ ਹੈ ਵੀ ਪਿਓ ਕਿਹੋ ਜਿਹਾ ਹੈ, ਪੁੱਤਰ ਦੇ ਮੋਢਿਆਂ ਤੇ ਬੈਠਾ ਹੈ। ਪਰ ਸਤਸੰਗੀਓ, ਕੋਈ ਕੀ ਇਸ ਦੇ ਮਨ ਦੀ ਜਾਣੇ, ਇਹ ਤੇ ਆਪਣੇ ਬਾਪੂ ਨੂੰ ਨਦੀ ਵਿੱਚ ਸੁੱਟਣ ਵਾਸਤੇ ਚੱਲਿਆ ਹੈ, ਡੂੰਘੇ ਪਾਣੀ ਵਿੱਚ ਸੁੱਟਣ ਵਾਸਤੇ ਚੱਲਿਆ ਹੈ। ਘਰਵਾਲੀ ਦੇ ਆਖੇ ਲੱਗ ਕੇ ਮੋਢਿਆਂ ਤੇ ਚੁੱਕਿਆ ਆਪਣੇ ਬਾਪੂ ਨੂੰ, ਨਦੀ ਦੇ ਕਿਨਾਰੇ ਤੇ ਪੁੱਜਾ ਤੇ ਨਦੀ ਦੇ ਵਿੱਚ ਵੜ ਕੇ ਦੇਖ ਰਿਹਾ ਹੈ ਕਿੱਥੇ ਕੁ ਸੁੱਟਾ। ਪਿਓ ਨੇ ਆਖਿਆ, ਪੁੱਤਰਾ ਅੱਗੇ ਕਰਕੇ ਮੈਨੂੰ ਜਰਾ ਡੂੰਘੇ ਪਾਣੀ ਵਿੱਚ ਸੁੱਟ ਦੇ। ਡੂੰਘੇ ਪਾਣੀ ਵਿੱਚ ਸੁੱਟ ਅੱਗੇ ਕਰਕੇ। ਪੁੱਤਰ ਨੇ ਆਖਿਆ, ਬਾਪੂ ਤੈਨੂੰ ਘਰ ਵੀ ਕੋਈ ਚੀਜ਼ ਪਸੰਦ ਨਹੀਂ ਆਉਂਦੀ, ਨਾ ਤੈਨੂੰ ਕਦੀ ਪ੍ਰਸ਼ਾਦਾ ਪਸੰਦ ਆਇਆ, ਨਾ ਬਿਸਤਰਾ ਮੰਜਾ ਪਸੰਦ ਆਇਆ, ਤੇ ਤੈਨੂੰ ਹੁਣ ਮਰਨਾ ਵੀ ਪਸੰਦ ਨਹੀਂ ਜੇ ਆਉਂਦਾ। ਇਹੀ ਗੱਲਾਂ ਕਰਕੇ ਤੇ ਮੈਂ ਤੈਨੂੰ ਡੋਬਣ ਵਾਸਤੇ ਆਇਆ ਹਾਂ। ਤੇ ਬਾਪੂ ਨੇ ਆਖਿਆ, ਨਹੀਂ ਪੁੱਤਰਾ ਇਹ ਗੱਲ ਨਹੀਂ, ਆ ਜਿਸ ਜਗ੍ਹਾ ਤੂੰ ਮੈਨੂੰ ਡੋਬਣ ਲੱਗਾ ਹੈ, ਇੱਥੇ ਮੈਂ ਆਪਣੇ ਬਾਪੂ ਨੂੰ ਡੋਬਿਆ ਸੀ, ਤੂੰ ਮੈਨੂੰ ਅੱਗੇ ਕਰਕੇ ਡੋਬ, ਕਿਉਂਕਿ ਤੇਰਾ ਪੁੱਤਰ ਤੈਨੂੰ ਉਸ ਤੋਂ ਵੀ ਅੱਗੇ ਕਰਕੇ ਡੋਬੇਗਾ। ਆ ਜਦੋਂ ਪੁੱਤਰ ਨੇ ਇਹ ਗੱਲ ਸੁਣੀ ਨਾ, ਹਿਰਦਾ ਕੰਬ ਗਿਆ। ਐ ਮਨਾ, ਇਹ ਚੱਕਰ ਸੰਸਾਰ ਦਾ ਇਸੇ ਤਰ੍ਹਾਂ ਚੱਲਦਾ ਰਹੇਗਾ। ਗੁਰਸਿੱਖ ਨੇ ਖਿਆਲ ਰੱਖਣਾ ਹੈ, ਅੱਜ ਤੂੰ ਨੌਜਵਾਨ ਹੈ ਤੇ ਕੱਲ ਨੂੰ ਤੂੰ ਵੀ ਬਜ਼ੁਰਗ ਹੋਣਾ ਹੈ। ਤੂੰ ਬਜ਼ੁਰਗਾਂ ਨੂੰ ਧੱਕੇ ਮਾਰੇਗਾ ਤੇ ਤੇਰੇ ਬੱਚੇ ਕੱਲ ਨੂੰ ਤੈਨੂੰ ਵੀ ਧੱਕੇ ਮਾਰ

ਜਿੱਥੇ ਸਿਮਰਨ ਕਰਨਾ ਹੈ, ਜਿੱਥੇ ਰਸਨਾ ਪਵਿੱਤਰ ਕਰਨੀਆਂ ਹੈ ਵਾਹਿਗੁਰੂ ਨਾਲ, ਕਲਗੀਧਰ ਪਾਤਸ਼ਾਹ ਦਾ ਹੁਕਮ ਹੈ, ਉੱਥੇ ਆਪਣੇ ਬਜ਼ੁਰਗਾਂ ਦੀ ਸੰਭਾਲ ਵੀ ਕਰਨੀ ਹੈ। ਜਿਹੜਾ ਜੀਵ ਆਪਣੇ ਬਜ਼ੁਰਗਾਂ ਦੀ ਸੇਵਾ ਨਹੀਂ ਕਰਦਾ, ਬਜ਼ੁਰਗਾਂ ਦੀ ਸੰਭਾਲ ਨਹੀਂ ਕਰਦਾ, ਉਹਦੀ ਸੇਵਾ ਅਤੇ ਸਿਮਰਨ ਬੇਕਾਰ ਹੀ ਚਲੇ ਜਾਂਦਾ ਹੈ। ਇਹ ਗੁਰਸਿੱਖ ਨੂੰ ਹੁਕਮ ਹੈ ਕਲਗੀਧਰ ਦਾ, ਬਜ਼ੁਰਗਾਂ ਦੀ ਸੇਵਾ ਸੰਭਾਲ, ਬਜ਼ੁਰਗਾਂ ਦਾ ਸਤਿਕਾਰ ਅਤੇ ਸਿਮਰਨ ਵੀ ਕਰ, ਸੇਵਾ ਵੀ ਕਰ, ਦੇਖ ਫਿਰ ਕਿਵੇਂ ਬਖਸ਼ਾਂ।

ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300 ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

0: नानक कूड़ रहा भरपूर, मथे टिका तेड़ धोती कखाई, हाथ छुरी जगत का आशाई, नील वस्त्र पहर होवहें परवान, मलेश तान ले पूजहें पुराण, आपाख्या का कुठा बकरा खाना, चौके ऊपर किसे ना जाना, देके चौका कड़ी कार, ऊपर आए बैठे कूड़िया, मत पिटे वे मत पिटे, एह अन असाडा फिटे, तन फिटे फेड़ करे न, मन जूठे चुली परे न, कहो नानक सच ते आई है, सोच होवे ता सच पाईए, कहो नानक सच ते आईए, सोच होवे ता सच पाईए। साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर जो लड़ीवार आशा की वार दी विचार चल रही है, उस विचार दे अधीन सोलवीं पौड़ी नाल जो गुरु नानक साहब दे दो शलोक ने, पहले शलोक दी विचार उस विच आदि गुरु सतगुरु गुरु नानक साहब महाराज जी ने आपा विरोधी जो दो गल्लां ने उस दा जिक्र कीता, सिर्फ थोड़ा जा दोहराओ कि एक पासे गौ और ब्राह्मण नू कर लाया जांदा है ते जिस पशु नू टैक्स ला रहा है उसे दे गोबर नाल अपनी चौंके नू सुचिया कर रहा है। हजूर किन्ने ने इस गोबर विच चौंके दी तथा कथित तेरे मुताबिक जो सुचमता है इस गोए ने तेनू भव सागर तो पार नहीं कर देना। दूसरा बचन, मस्तक दे ऊपर तिलक है, तेड़ धोती है, हाथ विच मंत्र दा जाप कर ली माला है, पर रोटी पदार्थ उन्हां दे घर दा खा रहे हैं जिन्हां नू तू दिन रात मलेश कहना है। दूसरा बचन, अंदर बह के पूजा करदा है, बाहर इस्लामी मजहब नाल जुड़ियां किताबां दी सिफत करदा है, ते हजूर ने कहा ये दो भांति जिंदगी जीन दी था इस परपंच पखंड आडंबर नू तू छड़ दे, जे भव सागर तो पार होना ते केवल साईं दा नाम ही तेनू पार करे। छोड़ी ले पाखंडा नाम लें चाहे तरंदा। उस तो अगला शलोक जो इस पौड़ी नाल दूसरा शलोक है, ये भी गुरु नानक साहब महाराज जी का उचारण किया है। इस विच हजूर दी के एक पासे पाप करन वाले लोकां दा पराया हक खो खो के खांदे पए ने, हकूमत राजे नवाब अहलकार, ते दूजे पासे जदों लोकां दे विच दुनियावी अगवाई करनी है उदों भी सब तो अगे नेता बन के खलोते ने, पाप भी रज के करदे ने पराया हक भी रज के खांदे ने, ते जदों मसीत विच नमाज पढ़नी होवे ते उदों भी सब तो अगे खलोते। महाराज जी ने देखो शब्द कैसा चुनिया कि मानस खाणे करे निवाज, ਗੁਰੂ ਗ੍ਰੰਥ ਸਾਹਿਬ ਵਿੱਚ ਲਫ਼ਜ਼ ਇੱਕੋ ਵਾਰੀ ਆਇਆ ਮਾਨਸ ਖਾਣ। ਮਾਨਸ ਦਾ ਅਰਥ ਇਨਸਾਨ, ਇਹਦਾ ਮਤਲਬ ਮਨੁੱਖਾਂ ਨੂੰ ਖਾਣ ਵਾਲੇ ਆਦਮਖੋਰ, ਇਨਸਾਨ ਦਾ ਮਾਸ ਖਾਣ ਵਾਲੇ। ਪਰ ਇਹਦੇ ਅੱਗੇ ਮੈਂ ਭਾਵ ਅਰਥ ਕਰਾਂਗਾ ਕਿ ਮਾਨਸ ਖਾਣੇ ਕੀ ਲਫ਼ਜ਼ ਵਰਤਿਆ ਹੈ। ਮਾਨਸ ਖਾਣੇ ਕਰੈ ਨਿਵਾਜ, ਮਨੁੱਖਾਂ ਦਾ ਮਾਸ ਖੂਨ ਨੋਚ ਨੋਚ ਕੇ ਪੀਣ ਤੇ ਖਾਣ ਵਾਲੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਮਸੀਤ ਵਿੱਚ ਨਮਾਜ਼ਾਂ ਪੈ ਪੜ੍ਹਦੇ। ਦੇਖੋ ਇਸ ਸੱਚਾਈ ਤੋਂ ਆਪਾਂ ਅੱਖਾਂ ਪਰਾਂ ਨਹੀਂ ਖਰਨੀਆਂ। ਮੈਂ ਪਹਿਲੀ ਲੜੀ ਕਿ ਨਾਮ ਲੈ ਜਾਏ ਤਰਨ ਦਾ, ਉਸ ਨਾਲ ਪ੍ਰਕਰਨ ਜੋੜਨਾ ਚਾਹੁੰਦਾ ਕਿ ਨਾਮ ਤੋਂ ਉੱਪਰ ਕੋਈ ਨਹੀਂ। ਜਿਤਨੇ ਵੀ ਕਰਮ ਅਸੀਂ ਧਰਮ ਦੇ ਕਰਨੇ ਆ, ਸੱਚ ਇਵੇਂ ਪਰਮੇਸ਼ਵਰ ਦਾ ਨਾਮ, ਉਹਦਾ ਸਿਮਰਨ, ਉਹਦੀ ਬੰਦਗੀ, ਉਹਦੀ ਇਬਾਦਤ ਤੋਂ ਉੱਚਾ ਕੁਛ ਨਹੀਂ। ਨਾਮ ਜਪ ਕੇ ਭਵ ਸਾਗਰ ਤੋਂ ਪਾਰ ਹੋਇਆ ਜਾਂਦਾ ਹੈ। ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਨੇ, ਹਜ਼ੂਰ ਦੀ ਅੰਮ੍ਰਿਤ ਬਾਣੀ ਦਾ ਜਦੋਂ ਅਸੀਂ ਇਹ ਸ਼ਲੋਕ ਪੜ੍ਹਨੇ ਆ, ਹਜ਼ੂਰ ਨੇ ਕਿਹਾ ਤਿੰਨ ਚੀਜ਼ਾਂ ਨੇ ਸਾਰੇ ਸੰਸਾਰ ਨੂੰ ਆਪਣੀ ਗ੍ਰਿਫਤ ਵਿੱਚ ਲਿਆ ਹੈ। ਚਲੋ ਮੈਂ ਲਫ਼ਜ਼ ਚੀਜ਼ ਵਰਤਿਆ ਹੈ, ਇਉਂ ਕਹਿ ਲਵਾਂ ਕਿ ਇਹ ਮਨ ਦੀ ਤਿੰਨ ਇਹੋ ਜਿਹੇ ਰੋਗ ਨੇ, ਬਿਮਾਰੀਆਂ ਨੇ, ਕੋਈ ਦੁਨੀਆਂ ਦਾ ਇਨਸਾਨ ਇਹਦੇ ਤੋਂ ਬਚ ਨਹੀਂ ਸਕਿਆ। ਉਹਦੇ ਵਿੱਚ ਸਭ ਤੋਂ ਪਹਿਲੀ ਗੱਲ ਕਿ ਦੁੱਖ ਨਾਲ ਹਰ ਬੰਦਾ ਪੀੜਿਤ ਹੈ। ਕੋਈ ਇਨਸਾਨ ਸੰਸਾਰ ਵਿੱਚ ਐਸਾ ਨਹੀਂ ਕਿ ਜਿਸ ਦੇ ਅੰਦਰ ਕੋਈ ਦੁੱਖ ਨਾ ਹੋਵੇ। ਤੇ ਦਾਸ ਨੇ ਇੱਕ ਅਰਜ਼ ਵੀ ਕੀਤੀ ਪਿਛਲੇ ਦਿਨੀ, ਕੁਛ ਬੰਦਿਆਂ ਦੇ ਦੁੱਖ ਐਸੇ ਨੇ ਜਿਹੜੇ ਮੁਸਕਰਾਹਟ, ਪੈਸੇ ਤੇ ਪਤਵੰਤੇ ਸ਼ਬਦ ਥੱਲੇ ਲੁਕ ਜਾਂਦੇ ਨੇ। ਕੁਝ ਬੰਦਿਆਂ ਦੇ ਦੁੱਖ ਐਸੇ ਨੇ ਜਿਨ੍ਹਾਂ ਕੋਲ ਲੁਕਾਉਣ ਦਾ ਤਰੀਕਾ ਨਹੀਂ, ਉਹਨਾਂ ਦਾ ਦੁੱਖ ਜੱਗ ਵਿੱਚ ਜ਼ਾਹਰ ਹੋ ਜਾਂਦਾ। ਫਿਰ ਬੇਨਤੀ ਸੁਣੀ, ਕੁਝ ਲੋਕ ਆਪਣੇ ਦੁੱਖ ਨੂੰ ਪਰਦੇ ਥੱਲੇ ਛਪਾ ਜਾਂਦੇ। ਗੁਰੂ ਹਰਿਕ੍ਰਿਸ਼ਨ ਸਾਹਿਬ ਉਹਨਾਂ ਦੇ ਸੰਬੰਧ ਵਿੱਚ ਕਲਗੀਧਰ ਦੇ ਇਹ ਬੋਲ ਕਿ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ, ਇੱਥੇ ਸ਼ਬਦ ਸਭ ਵਰਤਿਆ, ਇੱਕ ਦੋ ਦੁੱਖ ਨਹੀਂ ਵਰਤਿਆ, ਜਿਸ ਡਿੱਠੇ ਸਭ ਦੁੱਖ ਜਾਏ, ਧਿਆਈਏ ਤੇ ਡਿੱਠੇ। ਮੈਂ ਇਹ ਅਰਜ਼ ਜ਼ਰੂਰ ਕਰ ਦਿਆਂਗਾ, ਕਈਆਂ ਦੇ ਮਨ 'ਚ ਇਹ ਖਿਆਲ ਉਪਜੇਗਾ ਕਿ ਡਿੱਠਿਆ ਦੁੱਖ ਚਲੇ ਜਾਂਦੇ ਨੇ। ਜ਼ਿਆਦਾ ਪ੍ਰਮਾਣ ਨਹੀਂ, ਸਿਰਫ ਇੱਕ ਇੱਕ ਤੁੱਕ ਪੜਾਂਗਾ, ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲੇ ਨੂੰ ਮੇਰੀ ਗੱਲ ਜ਼ਰੂਰ ਸਮਝਣਗੇ। ਆਦਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਨੇ ਪੰਜ ਪਾਤਸ਼ਾਹੀਆਂ ਦਾ ਜਦੋਂ ਜ਼ਿਕਰ ਕੀਤਾ ਤੇ ਉਹਦੇ ਵਿੱਚ ਕਿਹਾ ਕਿ ਜਿਸ ਨੇ ਗੁਰੂ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਉਹਦੇ ਵੀ ਦੁੱਖ ਕੱਟੇ ਗਏ। ਭਾਵਨਾ ਦੀ ਬਿਰਤੀ ਨਾਲ ਦੇਖੋ, ਦੇਖਣ ਦੇਖਣ ਦਾ ਤਰੀਕਾ ਹੈ। ਗੁਰੂ ਗ੍ਰੰਥ ਸਾਹਿਬ ਤਾਂ ਇੱਕ ਤੁੱਕ ਆਉਂਦੀ ਹੈ, ਸਤਿਗੁਰੂ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਐ, ਏਕ ਨਦਰ ਕਰ ਦੇਖੈ ਸਭ ਉੱਪਰ, ਜੇਖਾ ਭਾਓ ਤੇ ਹਾ ਫਲ ਪਾਈ। ਜਿਹੋ ਜੀ ਸਾਡੀ ਭਾਵਨਾ, ਜੈਸੀ ਮਨਸਾ ਤੈਸੀ ਦਸ਼ਾ, ਜੋ ਮੇਰੇ ਮਨ ਦੇ ਖਿਆਲ ਨੇ ਮੇਰੀ ਬੋਡੀ ਉੱਚ ਉਹ ਖਰਕ ਪੈਦਾ ਹੋਵੇਗੀ। ਜੋ ਬੰਦੇ ਦੇ ਥਾਟ ਨੇ ਸੱਚ ਏਵੇ, ਉਹੀ ਬੰਦੇ ਦੀ ਕਰਨੀ ਬਣ ਜਾਂਦੀ, ਜੋ ਉਹਦੇ ਵਿਚਾਰ ਨੇ। ਮਹਾਰਾਜ ਜੀ ਨੇ ਉੱਤੇ ਸ਼ਬਦ ਵਰਤੇ ਨੇ ਕਿ ਇੱਕ ਬਚਨ ਹੈ ਗੁਰੂ ਅਰਜੁਨ ਦੇਵ ਜੀ ਦਾ ਕਿ ਪੇਖਿਆਂ ਵੀ ਦੁੱਖ ਚਲੇ ਜਾਂਦੇ ਨੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਅਗਲੇ ਬਚਨ ਨੇ ਗੁਰ ਨਾਨਕ ਜਿਨ ਸੁਣਿਆ ਪੇਖਿਆ, ਜਿਸ ਡਿੱਠਾ ਸਭ ਦੁੱਖ ਜਾਏ। ਪੇਖਿਆ ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਅਸੀਂ ਰਾਮਕਲੀ ਕੀ ਵਾਰ ਪੜ੍ਹਨੇ ਬਾਬਾ ਸੱਤਾ ਔਰ ਬਲਵੰਡ ਸਾਹਿਬ ਦੀ, ਉਸ ਵਾਰ ਦੀਆਂ ਦੋ ਤੁਕਾਂ ਮੇਰਾ ਖਿਆਲ ਜਿਹਨੇ ਬਾਣੀ ਨਹੀਂ ਪੜ੍ਹੀ ਉਹ ਵੀ ਬੋਲਦਾ ਜਾਣਦਾ। ਅਕਸਰ ਉਹ ਦੋ ਤੁਕਾਂ ਹੁਕਮਨਾਮਾ ਲੈਣ ਲੱਗਿਆਂ ਮੰਗਲ ਕੀਤਾ ਜਾਂਦਾ, ਉਹਦੇ ਵਿੱਚ ਵੀ ਡਿੱਠੇ ਸ਼ਬਦ ਦੀ ਕਰਾਮਾਤ ਦਾ ਜ਼ਿਕਰ ਹੈ। ਹਜ਼ੂਰ ਦਾ ਇਹ ਬੋਲ ਹੈ ਕਿ ਖੋਵੈ ਸਿਫਤ ਖਸਮ ਦੀ, ਇਹ ਅਸਲ ਚ ਗੁਰੂ ਅੰਗਦ ਦੇਵ ਦੀ ਸਿਫਤ ਤੁਕਾਂ ਨੇ ਕਿ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਖਸਮ ਪਰਮਾਤਮਾ ਦੀ ਸਿਫਤ ਹੁੰਦੀ ਹੈ। ਨੂਰ ਅਰਸ਼ੋਂ ਕੁਰਸੋਂ ਝਟੀਐ, ਅਗਲੇ ਬਚਨ ਕੀ ਨੇ, ਤੁਧ ਡਿੱਠੇ, ਪਿਆਰਿਓ ਆ ਡਿੱਠੇ ਸ਼ਬਦ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਇੱਥੇ ਵੀ ਲਫ਼ਜ਼ ਡਿੱਠਿਆ ਹੈ। ਇੱਕ ਭੱਟਾਂ ਦਾ ਸਵਈਆ ਸੀ, ਪੜ੍ਹ ਲਈਏ ਗੁਰੂ ਅਮਰਦਾਸ ਦੀ ਸਿਫਤ, ਉਹਦੇ ਸਾਰੇ ਅਰਥ ਨਹੀਂ ਕਰਾਂਗਾ, ਸਿਰਫ ਡਿੱਠੇ ਲਫ਼ਜ਼ ਤੇ ਜ਼ੋਰ ਦੇਣਾ ਚਾਹੁੰਦਾ। ਉਹ ਸਵਈਆ ਹੈ कि गुरु अमरदास परसिए पोहम पातक बिनासें, गुरु अमरदास परसिए सिद्ध साधक आसासें, गुरु अमरदास परसिए ध्यान लइए पौ मुकै, गुरु अमरदास परसिए अपौ लभै गौ चुकै, एक बिन दुगण जौ तौ रहै, जा समंतर मानव लहें जाल पा पदार्थ इतड़े गुर अमरदास दिथे मिले। उथे भी शब्द दिथे है। एक पौड़ी, कोई दिन ऐसा नहीं जिदन हरिमंदर साहब उहदा कीर्तन ना हुंदा हो, हर रोज उहदा कीर्तन हुंदा, कोई ना कोई कीर्तनियां करदा। धन धन रामदास गुर जिन शिरिया तिने सवारिया। इहदे अखीर ते मैं ज्यादा डिटेल च नहीं, लभ लोभ काम क्रोध मोह मार कड्डे तुद सां परवारिया, धन सो तेरा थान कै सच तेरा पैशकारिया, नानक तू लहना तू गुर अमर तू विचारिया, गुर डिठा जिस डिठा सब दुख जाए, गुर डिठा ता मन साधारिया। गुरु नू देखन नाल खिंडिया होया मन भी टेकिया। खैर मैं प्रकरण तो दूर नहीं जाना, मैं अर्ज कर रहा नाम लिया जाए तरन का, ए थोड़ा जा मैं निकलिया। चलो सतगुरु गुरु हर कृष्ण साहब का जिक्र किया, इतने सब दुख वरचे तीन दुख नहीं, हालां बाणी विच तिना तापां का भी जिक्र है कि तीने ताप निवारण खारा दुख अंता सुख रास। गुरु नानक साहब ने चार दुख गणे कि दुख विछोड़ा, एक दुख भूख, एक दुख सख्त वार जमदूत, एक दुख रोग लगा तन ताए वैद ना भोले दारू लाए। उहदे चार दुख, पहला दुख परमात्मा दा विछोड़ा, दूजा दुख बंदे दे इंद्रियां दी तृष्णा दी भुख, तीजा दुख बंदे नू मौत दा, ते चौथा दुख इहदे शरीर नू लगे कोई रोग। इत्थे महाराज जी ने सब वरत्या। कहिंदे ने मन दा रोग होवे, तन दा रोग होवे, शरीर दा रोग होवे, मानसिक पीड़ा किसे नू होवे, सच एवे के जड़ा गुरु हर कृष्ण साहब नू त्यागेगा, जिन्हें अष्टम बलबीरे दे दर्शन कर ले उहदे सारे दुखां दी निवृत्ति हो। बेनती है इस तो अगे सुनियो ध्यान नाल, गुरु ग्रंथ साहब दी बाणी च नाम लैं जाए तरन दा केड़ियां लहरां ने जिहड़ियां सानू तरन नहीं दिंदियां, क्योंकि जिहदे तरन दा सवाल आवेगा ते साडा ध्यान पाणी वल जरूर जाएगा, क्योंकि तरन दा संबंध जल नाल है। बाहर दे समुंदर दे विच लहरां उठदियां ने पानी दियां, ते चेते रहो इस भव सागर विच लहरां उठदियां ने भाषणावां दियां। भगत नामदेव साहब ने एक लहर दा जिक्र भी कीता, तुसी जदों पाठ करदे हो कि शब्द हुंदा लोभ लहर अत नीचर बाजा काया डूबै केशवा, उहनां ने लालच नूं एक लहर दस्या। प्यारिओ एक सिर्फ लहर के इत्थे तां पता नहीं, कई वारी मैं सोचना समुंदर दे कंढे, कई वारी बाहर जाइए तो उत्थे सिमरन करन दा बड़ा आनंद हुंदा, एकांत बड़ा है, वो लहरां उठन ते सिमरन च खंडा कदी बनी जाए। मैं बस उत्थे इको गल अपनी डायरी च नोट कीती, देख मना एदियां भी शांत नहीं खुंदियां पईयां, एक किनारे ते लगदी दूजी पिछों तैयार होके आ जांदी, दूजी अजे शांत नहीं खुंदी तीजी आ जांदी है। बस इह समुंदर बंदे दा मन है, एक फुरना जे शांत नहीं हुंदा दूजा नाल ही पैदा हो जांदा, दूजा जे किनारे ते नहीं लगदा तीजा उठ पैंदा। इह लहरां की ने समुंदर दियां, अंदर खयालात अंदर फुरने जिहड़े सानू तरन नहीं देंदे। गुरु अर्जुन साहब ने कहा तीन चीजा नाल तीन खयालां नाल पूरा संसार पीड़ित है, पहला है दुख, दूजा है भय, तीसरा है भरम। पर नाम सारे दुख दूर करदा है, दुख भरम ते पै, कोई बंदा ऐसा नहीं दुख नाल जिहड़ा पीड़ित नहीं। बाबा जी ने शब्द ही मुका दिता, बाली रोवे नाहे पतार नानक दुखिया सब संसार। बाबा फरीद साहब ने तशबीह दित्ती अग नाल, कहिंदे ने जिथे चार शरीर ने उस घर विच अग जरूर बलेगी, चेते रखियो जिथे आदम जात है उत्थे दुखां दी अग भी जरूर बलेगी। मैं जानिया दुख मुझको दुख सबाया जग, ऊंचा चढ़ के देखिया ता घर कर एहा, घर कर एहा अग, उत्थे अग लफ्ज इहदा मतलब एक दुख अग दी तरह है। फिर बेनती करांगा, पहली गल दुख नाल इंसान पीड़ित है,
1: ਆ ਜਿੰਨਾ ਵੀ ਅਡੰਬਰ ਉਪਜਦਾ ਉਹ ਬੰਦਿਆਂ ਦੀ ਦੁੱਖ ਦੀ ਪੀੜਾ ਵਿੱਚੋਂ ਉਪਜਦਾ। ਇਹ ਸੱਚਾਈ ਧਰਮ ਦੇ ਨਾਂ ਤੇ ਜਦੋਂ ਪ੍ਰਪੰਚ ਫੈਲਦਾ ਬੰਦਾ ਦੁਖੀ ਖੱਤ ਮਾਰਦਾ ਤੇ ਦੁਖੀ ਬੰਦੇ ਦਾ ਇਉਂ ਕਹਿ ਲਵੋ ਚਲਾਕ ਚਾਤੁਰ ਬੰਦੇ ਫਾਇਦਾ ਉਠਾ ਜਾਂਦੇ। ਦੁਨੀਆਂ ਦੁੱਖ ਨਾਲ ਪੀੜਿਤ ਹੈ। ਦੂਸਰਾ ਹੈ ਭਰਮ, ਤੇ ਭਰਮ ਦੇ ਅਰਥ ਮੈਂ ਵੇਦਾਂਤਿਕ ਨਹੀਂ ਕਰਾਂਗਾ, ਗੁਰੂ ਗ੍ਰੰਥ ਸਾਹਿਬ ਦੇ ਭਰਮ ਦੇ ਅਰਥ ਕੀਤੇ ਨੇ ਕਿ ਜੋ ਕੁਝ ਅੱਖਾਂ ਨਾਲ ਦਿਸੇ ਨੇੜੇ ਜਾਈਏ ਤੇ ਅਸਲੀਅਤ ਕੁਝ ਹੋਰ ਹੋਵੇ। ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਆ ਹੋਏ ਨਾ ਤੈਸਾ। ਦਿਸਦਾ ਪਿਆ ਸੜਕ ਉੱਤੇ ਪਾਣੀ ਚੱਲਿਆ ਆ ਰਿਹਾ, ਜੇਠ ਦਾ ਜੂਨ ਦਾ ਮਹੀਨਾ, ਪਰ ਜਦੋਂ ਨੇੜੇ ਗਏ ਪਾਣੀ ਨਹੀਂ। ਜਿਹੜਾ ਅੱਖਾਂ ਨੂੰ ਪਾਣੀ ਦਿਸਦਾ ਉਹ ਤਾਂ ਸੱਚ ਏਵੇ ਕਿ ਪੱਕੇ ਪੱਥਰਾਂ ਦੇ ਵਿੱਚੋਂ ਅੱਗ ਨਿਕਲਦੀ ਪਈ, ਉਹ ਕਿਰਨਾਂ ਦੀ ਪ੍ਰਤੀਬਿੰਬ ਕਹਿ ਲਾਂ ਜਾਂ ਉਹਦੇ ਵਿੱਚੋਂ ਨਿਕਲਦੀ ਅੱਗ, ਅੱਖਾਂ ਨੂੰ ਪਾਣੀ ਦਿਸਦੀ ਪਰ ਪਾਣੀ ਖੈ ਨਹੀਂ, ਭਰਮ ਖੈ। ਮੈਂ ਭਰਮ ਚਾਂ ਮੇਰਾ ਸਰੀਰ, ਪਰ ਸੱਚ ਏਵੇ ਇੱਕ ਦਿਨ ਭਰਮ ਟੁੱਟੇਗਾ ਮੇਰਾ ਸਰੀਰ ਨਹੀਂ। ਮੈਂ ਭਰਮ ਚਾਂ ਮੇਰਾ ਪਰਿਵਾਰ, ਪਰ ਇੱਕ ਦਿਨ ਭਰਮ ਟੁੱਟੇਗਾ ਮੇਰਾ ਪਰਿਵਾਰ ਨਹੀਂ। ਮੈਂ ਭਰਮ ਵਿੱਚ ਹਾਂ ਕਿ ਮੇਰਾ ਸੰਸਾਰ, ਪਰ ਸਤਿਗੁਰੂ ਕਹਿੰਦੇ ਨੇ ਇੱਕ ਦੁੱਖ ਨੇ ਸਮਾਜ ਪੀੜਿਤ ਕੀਤਾ, ਦੂਸਰਾ ਭਰਮ ਨੇ ਪੀੜਿਤ ਕੀਤਾ, ਤੇ ਤੀਸਰਾ ਲਫ਼ਜ਼ ਹੈ ਭੈ। ਹਰ ਬੰਦੇ ਨੂੰ ਕੋਈ ਨਾ ਕੋਈ ਭੈ ਹੈ, ਕੱਲਾ ਬੰਦਾ ਹੀ ਨਹੀਂ। ਚੇਤੇ ਰੱਖਿਓ ਇਸ ਧਰਤੀ ਤੇ ਕੋਈ ਐਸਾ ਨਹੀਂ ਜਿਹਦੇ ਲਈ ਰੱਬ ਨੇ ਭੈ ਨਹੀਂ ਪੈਦਾ ਕੀਤਾ। ਮੇਰੇ ਮਨ 'ਚ ਇੱਕ ਦਿਨ ਆਇਆ, ਵੱਡੀ ਮੱਛੀ ਛੋਟੀ ਨੂੰ ਖਾ ਰਹੀ ਹੈ, ਜੇ ਕਾਬੂ ਨਾ ਆਏ ਮੱਛੀ ਲਈ ਭੈ ਇੱਕ ਬਗਲਾ ਬਣਿਆ ਹੋਇਆ ਤੇ ਬਗਲੇ ਲਈ ਭੈ ਇੱਕ ਬਾਜ ਬਣਿਆ ਹੋਇਆ। ਇੱਥੇ ਰੱਬ ਨੇ ਹਰ ਕਿਸੇ ਦੇ ਸਿਰ ਦੇ ਉੱਪਰ ਕੋਈ ਨਾ ਕੋਈ ਭੈ ਰੱਖਿਆ। ਉਂਝ ਵੈਸੇ ਭੈ ਦੇਖਿਆ ਜਾਏ ਹਰ ਬੰਦੇ ਨੂੰ ਪੀੜਿਤ ਕਰਦਾ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਤੇਰਾ ਦੁੱਖ ਵੀ ਤੇਰਾ ਭਰਮ ਵੀ ਤੇ ਤੇਰਾ ਭੈ ਤਿੰਨੇ ਚਲੇ ਜਾਣਗੇ, ਤਿੰਨ ਗੱਲਾਂ ਜ਼ਿੰਦਗੀ 'ਚ ਧਾਰਨ ਕਰ ਲੈ। ਉਹ ਕਿਹੜੀਆਂ? ਪਹਿਲੀ, ਆਪਣੀ ਅਕਲ ਦਾ ਮੱਥਾ ਟੇਕਦੇ ਗੁਰੂ ਦੇ ਸਾਹਮਣੇ। ਇਸ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣਿਓ। ਅਕਲ ਦਾ ਅਰਥ ਇਹਦਾ ਇਹ ਨਹੀਂ ਕਿ ਬੰਦੇ ਨੇ ਪੜ੍ਹਨਾ ਨਹੀਂ, ਜਿਹੜੀਆਂ ਆਪਣੀਆਂ ਟੁੱਚਰਾਂ ਖੁਜਤਾਂ ਲੈ ਕੇ ਤੂੰ ਤਰਕ ਬਤਰਕ 'ਚ ਪਿਆ, ਆਪਣੀ ਸਿਆਣਪ ਦਾ ਮੱਥਾ ਟੇਕ, ਕਿਉਂਕਿ ਰੂਹਾਨੀਅਤ ਤਾਂ ਕਮਾਈ ਜਾਂਦੀ ਕੇਵਲ ਸੱਤ ਬਚਨ ਕਹਿ ਕੇ, ਸਿਆਣਪ ਦਾ ਮੱਥਾ ਟੇਕ ਦੇ। ਦੂਸਰਾ, ਮਹਾਰਾਜ ਕਹਿੰਦੇ ਨੇ ਆਪਣੇ ਅੰਦਰ ਦੀ ਚਲਾਕੀ ਸਿਆਣਪ ਨੂੰ ਛੱਡ, ਦੂਸਰਾ ਪਰਮਾਤਮਾ ਦਾ ਸਿਮਰਨ ਕਰ, ਤੇ ਤੀਸਰਾ ਰੱਬ ਦੇ ਭਰੋਸੇ ਤੋਂ ਬਿਨਾਂ ਕਿਸੇ ਦੇ ਭਰੋਸੇ ਤੇ ਜੀ ਨਾ। ਤਿੰਨ ਗੱਲਾਂ ਮੰਨ ਲਏਗਾ ਤੇ ਤਿੰਨਾਂ ਤੋਂ ਤੇਰਾ ਖਹਿੜਾ ਚੁੱਕ ਜਾਏ। ਉਹ ਸ਼ਲੋਕ ਹੈ ਜੀ ਕਿ ਤਜੋ ਸਿਆਣਪ ਸੁਰਜਨੋ, ਚੇਤੇ ਰੱਖਿਓ ਤਿੰਨ ਹੀ ਨੇ, ਸਿਆਣਪ ਨੂੰ ਤਿਆਗ ਦੇ, ਇੱਥੇ ਨਹੀਂ ਕਿਹਾ ਕਮਲਿਓ ਸੁਰਜਣਾ ਦਰ ਤੇ ਭਲੇ ਬੰਦੇ ਹੋ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਸਿਆਣਪ ਤਿਆਗ ਦਿਓ ਖਰੀ ਰਾਏ ਨੂੰ ਚੇਤੇ ਕਰੋ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਤੀਸਰਾ ਕੰਮ ਕੀ ਕਰੋ? ਏਕ ਆਸ ਹਰ ਮਨ ਰੱਖੋ, ਇਹਦਾ ਫਲ ਮਿਲੇਗਾ, ਨਾਨਕ ਦੁੱਖ ਭਰਮ ਪਹੁੰਚ ਜਾਏ, ਤਿੰਨਾਂ ਨੂੰ ਮੰਨ ਲਓ ਤਿੰਨਾਂ ਤੋਂ ਖਹਿੜਾ ਛੁੱਟ ਜਾਏ। ਮੈਂ ਫਿਰ ਬੇਨਤੀ ਕਰਾਂਗਾ, ਨਾਮ ਲਿਆ ਜਾਏ ਤਰਨ ਦਾ, ਕਿਹੜਾ ਨਾਮ? ਦੇਖੋ ਅੱਜ ਨਾਮ ਚੱਲਦਾ ਹੈ, ਨਾਮ ਦੀ ਬੜੀ ਵੱਡੀ ਤਾਕਤ ਹੈ ਜੀ। ਜੇ ਦੁਨਿਆਵੀ ਤੌਰ ਦੇਖੋ ਕਿ ਅਫਸਰ ਦਾ ਨਾਮ ਚੱਲਦਾ ਨਹੀਂ, ਜਿੰਨਾ ਮਰਜ਼ੀ ਪੇਪਰ ਕੀਮਤੀ ਹੋਵੇ, ਚੇਤੇ ਰੱਖਿਓ ਪਦਵੀ ਵਾਲੇ ਜਿਹਦੇ ਕੋਲ ਹੱਕ ਹੈ ਉਹਦੇ ਨਾਮ ਦੇ ਅੱਖਰਾਂ ਤੋਂ ਬਿਨਾਂ ਅੱਗੇ ਵੀ ਨਹੀਂ ਚੱਲ ਸਕਦਾ, ਉਹ ਅੱਖਰ ਅੱਗੇ ਚੱਲਦਾ ਹੈ। ਫਿਰ ਸੁਣੋ ਪਿਆਰਿਓ, ਦੁਨੀਆਦਾਰ ਬੰਦੇ ਦਾ ਨਾਮ ਸੰਸਾਰ ਵੀ ਚੱਲਦਾ, ਜਿਹਦੇ ਕੋਲ ਕਰਤਾਰ ਦਾ ਨਾਮ ਹੈ ਉਹਦਾ ਤਨ ਚਲਾ ਜਾਏਗਾ, ਪਰ ਉਹਦਾ ਨਾਮ ਰੱਬ ਦੇ ਘਰ ਤੱਕ ਚੱਲੇਗਾ। ਗੁਰੂ ਸਾਹਿਬ ਦਾ ਇੱਕ ਬੋਲ ਹੈ ਜੀ, ਕਿਹਨੂੰ ਤਿਆਗੀਏ? ਜਿਵੇਂ ਸਾਹਿਬ ਨੇ ਕਿਹਾ ਨਾਮ ਲੈ ਜਾਏ ਤਰਨ ਦਾ, ਉਹ ਬਚਨ ਹੈ ਕਿ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ। ਉਸ ਪਰਮਾਤਮਾ ਦਾ ਨਾਮ ਜਪ ਹੋਏ ਜਿਹਦਾ ਹੁਕਮ ਸਾਰੇ ਸੰਸਾਰ ਤੇ ਚੱਲਦਾ। ਸੰਸਾਰ ਦਾ ਲਫ਼ਜ਼ ਮੈਂ ਦ੍ਰਿਸ਼ਟਮਾਨ ਨਹੀਂ ਕਹਾਂਗਾ, ਉਂਝ ਵੈਸੇ ਸੰਸਾਰ ਦਾ ਅਖਰੀ ਅਰਥ ਹੈ ਘੁੰਮਣਾ। ਜੇ ਤੁਸੀਂ ਕੋਸ਼ ਨੂੰ ਪੜੋਗੇ ਸੰਸਾਰ ਦਾ ਅਰਥ ਦੁਨੀਆ ਕਰਨੀ, ਪਰ ਸੰਸਾਰ ਲਫ਼ਜ਼ ਦਾ ਅਰਥ ਹੈ ਘੁੰਮਣਾ, ਕਿਉਂਕਿ ਜਿੰਨਾ ਵੀ ਤੁਸੀਂ ਦੇਖਦੇ ਹੋ ਇਹ ਸਾਰਾ ਪਰਕਰਮਾ ਤੇ ਟਿਕਿਆ ਹੋਇਆ। ਇਹ ਵੀ ਮੈਂ ਇੱਕ ਦਿਨ ਅਰਜ਼ ਕੀਤੀ ਸੀ ਕਿ ਪਰਕਰਮਾ ਲਫ਼ਜ਼ ਇਹ ਮਾੜਾ ਨਹੀਂ, ਪਰ ਕਰਮਾਂ ਕੋਈ ਕਰ ਰਿਹਾ ਸੀ ਕਈ ਕਰਮ ਕਾਂਡੀ। ਭਾਈ ਨੰਦ ਲਾਲ ਸਾਹਿਬ ਨੇ ਤਾਂ ਲਫ਼ਜ਼ ਲਿਖੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਪ੍ਰਭਾਤ ਸਮੇਂ ਕਰਕੇ ਇਸ਼ਨਾਨ, ਤੀਨ ਪ੍ਰਦਖਣਾ ਕਰੇ ਸੁਜਾਨ। ਪਰ ਕਰਮਾਂ ਲਫ਼ਜ਼ ਲਾਵਾਂ ਅਸੀਂ ਕਰਨੇ ਆ, ਇਹ ਹੋ ਸਕਦਾ ਦੂਜੀ ਤੀਜੀ ਵਾਰ ਦੁਹਰਾਓ ਹੋਵੇ ਆਸਾ ਕੀ ਵਾਰ ਚ, ਕਿਉਂ ਲਾਵਾਂ ਵੇਲੇ ਪਰ ਕਰਮਾਂ ਕੀਤੀਆਂ ਜਾਂਦੀਆਂ। ਅਸੀਂ ਕਹਿੰਦੇ ਹਾਂ ਕੁਰਬਾਨ ਜਾਂਦੇ। ਪਿਆਰਿਓ, ਸੰਸਾਰ ਦਾ ਅਰਥ ਵੀ ਪਰਕਰਮਾ ਹੈ, ਸੰਸਾਰ ਦਾ ਅਰਥ ਹੀ ਘੁੰਮਣਾ ਹੈ, ਜਿਹਨੂੰ ਆਪਾਂ ਯੂਨੀਵਰਸ ਕਹਿੰਦੇ ਹਾਂ, ਅਰਥ ਇਹਦਾ ਵੀ ਇੱਕ ਦੇ ਦੁਆਲੇ ਘੁੰਮਣਾ ਹੀ, ਇਹਦਾ ਅਰਥ ਇਹ ਹੈ ਕਿ ਘੁੰਮਣਾ। ਜਿਸ ਦਿਨ ਪਰਕਰਮਾ ਸੰਸਾਰ ਚ ਬੰਦ ਹੋ ਜਾਏਗੀ, ਉਸ ਦਿਨ ਸੰਸਾਰ ਦਾ ਖਾਤਮਾ ਹੋ ਜਾਏਗਾ। ਇਹ ਧਰਤੀ ਰੋਜ਼ ਪਰਕਰਮਾ ਕਰਦੀ ਹੈ, ਸੂਰਜ ਪਰਕਰਮਾ ਕਰ ਰਿਹਾ ਹੈ, ਜਿੰਨੇ ਗ੍ਰਹਿ ਨੇ ਉਹ ਪਰਕਰਮਾ ਕਰਦੇ ਨੇ। ਜੇ ਇਹ ਪਰਕਰਮਾ ਕਰਨੀ ਬੰਦ ਕਰ ਦੇਣ, ਕੀ ਸਾਡਾ ਜੀਵਨ ਇੱਥੇ ਕਾਇਮ ਰਹਿ ਸਕੇਗਾ? ਇਹਨਾਂ ਦੀ ਪਰਕਰਮਾ ਵਿੱਚ ਸਾਡੀ ਜ਼ਿੰਦਗੀ ਹੈ। ਤੇ ਮੈਂ ਬੇਨਤੀ ਕਰਾਂਗਾ, ਪਰਕਰਮਾ ਹਰ ਵੱਡੇ ਦੀ ਛੋਟਾ ਕਰਦਾ ਹੈ, ਉਹਨੇ ਖਿੱਚ ਪਾ ਕੇ ਰੱਖੀ, ਗ੍ਰੈਵਿਟੀ ਹੈ ਨਾ ਜੀ, ਉਹਦੀ ਖਿੱਚ ਵਿੱਚੋਂ ਧਰਤੀ ਸੂਰਜ ਦੀ ਪਰਕਰਮਾ ਕਰਦੀ ਹੈ, ਵੱਡੇ ਦੀ ਪਰਕਰਮਾ ਛੋਟੀ ਕਰਦੀ ਖਿੱਚ ਪਾ ਕੇ। ਬਸ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਪਰਕਰਮਾ ਕਰਨੇ ਹਾਂ ਆਨੰਦ ਕਾਰਜ ਵੇਲੇ, ਉਹਦਾ ਮਤਲਬ ਇਹ ਵੇ ਸੱਚੇ ਪਾਤਸ਼ਾਹ ਗ੍ਰਿਸ਼ਤ ਵਿੱਚ ਪ੍ਰਵੇਸ਼ ਕਰਨ ਲੱਗਿਆ, ਕਿਰਪਾ ਕਰੀ, ਤੂੰ ਸਾਡੇ ਲਈ ਸਭ ਤੋਂ ਵੱਡਾ ਹੈ, ਅਸੀਂ ਸਭ ਤੋਂ ਛੋਟੇ ਹਾਂ, ਆਪਣੇ ਸ਼ਬਦ ਦੀ ਖਿੱਚ ਪਾ ਕੇ ਆਪਣੀ ਪਰਕਰਮਾ ਤੋਂ ਦੂਰ ਨਾ ਜਾਂਦੇ। ਪਰਕਰਮਾ ਦਾ ਅਰਥ ਉਹਦੇ ਦਾਇਰੇ ਵਿੱਚ ਰਹਿਣਾ। ਮੈਂ ਫਿਰ ਬੇਨਤੀ ਕਰਾਂਗਾ, ਉਸ ਪਰਮਾਤਮਾ ਦੇ ਨਾਮ ਨੂੰ ਜਪ। ਹੁਣ ਅਗਲਾ ਸ਼ਲੋਕ ਹੈ ਜਿਹਦੇ ਅਰਥ ਆਪਾਂ ਵਾਚਣ ਲੱਗੇ, ਮਾਨਸ ਖਾਣੇ ਕਰਹੇ ਨਿਵਾਸ। ਇਹ ਸਿਰਵ ਤੁਕ ਨੂੰ ਲੈ ਕੇ ਮੈਂ ਚੱਲਾਂਗਾ। ਮਾਨਸ ਖਾਣੇ ਦਾ ਅਖਰੀ ਅਰਥ ਹੈ ਆਦਮੀਆਂ ਨੂੰ ਖਾਣ ਵਾਲੇ, ਇਨਸਾਨਾਂ ਨੂੰ ਖਾਣ ਵਾਲੇ, ਆਦਮ ਖੋਰ ਲਫ਼ਜ਼ ਵਰਤ ਲਵਾਂ। ਕਰਹਿ ਨਿਵਾਸ, ਗੁਰੂ ਨਾਨਕ ਸਾਹਿਬ ਕਹਿੰਦੇ ਉਹ ਮਸੀਤ ਵਿੱਚ ਜਾ ਕੇ ਨਮਾਜ਼ ਪੈ ਪੜਦੇ, ਉਹ ਮਸਜਿਦ ਦੇ ਵਿੱਚ ਜਾ ਕੇ ਅੱਲਾ ਦੀ ਇਬਾਦਤ ਦਾ ਢੌਂਗ ਕਰ ਰਹੇ। ਇਹ ਮਾਨਸ ਖਾਣੇ ਲਫ਼ਜ਼ ਕੀ ਅਰਥ ਹੈ, ਇਹਦਾ ਭਾਵ ਕੀ ਹੈ? ਗੁਰੂ ਗ੍ਰੰਥ ਸਾਹਿਬ ਦਾ ਜਦੋਂ ਅਸੀਂ ਪਾਠ ਕਰਨੇ, ਸਿਰ ਮੈਂ ਬਾਣੀ ਦੇ ਦਾਇਰੇ ਵਿੱਚ ਰਹਿ ਕੇ ਬੇਨਤੀ ਕਰਾਂਗਾ, ਮਾਨਸ ਖਾਣੇ ਦਾ ਅਖਰੀ ਅਰਥ ਹੈ ਆਦਮੀ ਨੂੰ ਖਾਣ ਵਾਲਾ, ਮਾਨਵ ਨੂੰ ਖਾਣ ਵਾਲਾ। ਇਹਦਾ ਭਾਵ ਅਰਥ ਹੈ ਕਿ ਕਿਸੇ ਦਾ ਜ਼ੋਰ ਜ਼ੁਲਮ ਕਰਕੇ ਪਰਾਇਆ ਹੱਕ ਖੋਣ ਵਾਲਾ। ਫਿਰ ਬੇਨਤੀ ਹੈ, ਦੂਸਰੇ ਦਾ ਖੂਨ ਪੀਣ ਵਾਲਾ। ਅਸੀਂ ਕਹਿੰਦੇ ਹਾਂ ਫਲਾਣੇ ਬੰਦੇ ਨੇ ਤਾਂ ਇੰਨੀ ਰਿਸ਼ਵਤ ਲਈ ਮੇਰਾ ਖੂਨ ਪੀ ਲਿਆ। ਗੁਰੂ ਸਾਹਿਬ ਕਹਿੰਦੇ ਨੇ ਮਾਨਸ ਖਾਣੇ ਦਾ ਅਰਥ ਹੈ ਜੋ ਰੱਬ ਨੇ ਸਾਨੂੰ ਦਿੱਤਾ, ਇਹਦੇ ਤੇ ਭਰੋਸਾ ਨਾ ਰੱਖ ਕੇ ਕਿਸੇ ਦੂਜੇ ਦੀ ਕਿਰਤ ਵੱਲ ਨਜ਼ਰ ਰੱਖ ਕੇ ਪਰਾਇਆ ਹੱਕ ਧੱਕੇ ਜ਼ੋਰ ਜ਼ੁਲਮ ਨਾਲ ਖਾਣ ਵਾਲੇ ਬੰਦੇ ਨੂੰ ਗੁਰੂ ਨਾਨਕ ਸਾਹਿਬ ਨੇ ਮਾਨਸ ਖਾਣਾ ਕਿਹਾ, ਆਦਮੀਆਂ ਨੂੰ ਖਾਣ ਵਾਲਾ। ਆਓ ਥੋੜਾ ਜਿਹਾ ਬਾਣੀ ਚੋਂ ਦਰਸ਼ਨ ਕਰੀਏ, ਮਾਨਸ ਖਾਣਾ ਕਿਹਨੂੰ ਕਿਹਾ? ਇੱਕ ਅਸੀਂ ਗੁਰਦੇਵ ਦਾ ਜਦੋਂ ਬੋਲ ਪੜ੍ਹਦੇ ਹਾਂ, ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਦੀਆਂ ਦੋ ਪੌੜੀਆਂ, ਪਹਿਲੀ ਵਾਰ ਦੀਆਂ ਤੇ ਪੰਜਾਬੀ ਚ ਨੇ, ਉਹਦੇ ਅਰਥਾਂ ਦੀ ਜ਼ਿਆਦਾ ਲੋੜ ਨਹੀਂ। ਮਹਾਰਾਜ ਸਿੱਧਾਂ ਨੂੰ ਮਿਲਦੇ ਨੇ, ਜੋਗੀਆਂ ਨੂੰ ਮਿਲਦੇ ਨੇ। ਭਾਈ ਗੁਰਦਾਸ ਸਾਹਿਬ ਨੇ ਉਹਨਾਂ ਗੋਸ਼ਟੀਆਂ ਦਾ, ਉਹਨਾਂ ਮਿਲਣੀਆਂ ਦਾ, ਉਹਨਾਂ ਉਦਾਸੀਆਂ ਦਾ ਜ਼ਿਕਰ ਕੀਤਾ ਆਪਣੀ ਰਚਨਾ ਚ। ਉਹਨਾਂ ਦੀਆਂ ਦੋ ਪੌੜੀਆਂ ਸਿਰ ਪੜ੍ਹ ਦਿਆਂਗਾ, ਅਰਥ ਉਹਦੇ ਤੋਂ ਸਪਸ਼ਟ ਹੋ ਜਾਣਗੇ। ਮਾਨਸ ਖਾਣੇ ਕੀ? ਪਹਿਲੀ ਪੌੜੀ ਤਾਂ ਇਹ ਹੈ ਕਿ ਸਿੱਧ ਪੁੱਛਣ ਸੁਣ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ। ਮਾਤ ਲੋਕ ਦਾ ਅਰਥ ਥੱਲੇ ਕੀ ਹੈ? ਆਪ ਉਹ ਘਰਾਂ ਨੂੰ ਛੱਡ ਕੇ ਪਹਾੜਾਂ ਦੀਆਂ ਕੰਦਰਾਂ ਚ, ਗੁਫਾਵਾਂ ਵਿੱਚ, ਸਮੇਰ ਪਰਬਤ ਤੇ ਬੈਠੇ ਨੇ ਤੇ ਗੁਰੂ ਨਾਨਕ ਸਾਹਿਬ ਨਾਲ ਗੋਸ਼ਟੀ ਕਰਦਿਆਂ ਪੁੱਛਦੇ ਨੇ ਕਿ ਮਾਤ ਲੋਕ ਵਿੱਚ ਲੋਕਾਂ ਦਾ ਕਰੈਕਟਰ ਕੈਸਾ, ਕਿਰਦਾਰ ਕੈਸਾ ਹੈ? ਸਿੱਧ ਪੁੱਛਣ ਸੁਣ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ। ਸਭ ਸਿੱਧੀ ਇਹ ਬੁੱਝਿਆ, ਇੰਨੀ ਕੁ ਸਮਝ ਪੈ ਗਈ, ਕਲ ਤਾਰ ਨਾਨਕ ਅਵਤਾਰਾ। ਗੁਰੂ ਨਾਨਕ ਸਾਹਿਬ ਇਸ ਕਲਯੁਗ ਵਿੱਚ ਭਵ ਸਾਗਰ ਤੋਂ ਤਾਰਨ ਦੀ ਸਮਰੱਥਾ ਰੱਖਣ ਵਾਲੇ ਅਵਤਾਰ ਨੇ, ਕਲ ਤਾਰ ਨਾਨਕ ਅਵਤਾਰਾ। ਬਾਬੇ ਆਖਿਆ ਨਾਥ ਜੀ, ਸੱਚ ਚੰਦਰਮਾ ਕੂੜ ਅੰਧਾਰਾ। ਸੁਣੋ ਇਸ ਪਵਿੱਤਰ ਪੌੜੀ ਦੇ ਬੋਲ, ਸਤਿਗੁਰੂ ਕਹਿੰਦੇ ਨੇ ਨਾਥ ਜੀ, ਮਾਤ ਲੋਕ ਵਿੱਚ ਇਹ ਹੈ ਮੇਰੇ ਲਈ ਸੱਚ ਚੰਦਰਮਾ ਦੀ ਤਰ੍ਹਾਂ ਹੈ ਤੇ ਝੂਠ ਜਿਹੜਾ ਹੈ ਉਹ ਹਨੇਰੇ ਦੀ ਤਰ੍ਹਾਂ ਹੈ। ਫਿਰ ਬੇਨਤੀ ਸੁਣੋ, ਪੂਰਨਮਾਸ਼ੀ ਦੀ ਰਾਤ ਦਾ ਚੰਦਰਮਾ
0: ਹਜ਼ੂਰ ਉਹਨੂੰ ਸੱਚ ਨਾਲ ਤਸ਼ਬੀਹ ਪੈ ਦਿੰਦੇ ਨੇ, ਤੇ ਮੱਸਿਆਂ ਦੀ ਕਾਲੀ ਰਾਤ ਉਹਨੂੰ ਗੁਰਦੇਵ ਝੂਠ ਤੇ ਕੂੜ ਤੇ ਜ਼ੁਲਮ ਨਾਲ ਤੁਲਨਾ ਦਿੰਦੇ। ਬਾਬੇ ਆਖਿਆ, ਨਾਥ ਜੀ, ਸੱਚ ਚੰਦਰਮਾ ਕੂੜ ਅੰਧਾਰਾ, ਕੂੜ ਅਮਾਵਸ ਵਰਤਿਆ, ਹਉ ਭਾਲਣ ਚੜਿਆ ਸੰਸਾਰਾ, ਪਾਪ ਗਿਰਾ ਸੀ ਪ੍ਰਿਥਵੀ, ਧੌਲ ਖਰਾ ਤਰ ਹੇਠ ਪੁਕਾਰਾ। ਮਹਾਰਾਜ ਕਹਿੰਦੇ, ਜੋਗੀ ਗਿਆਨ ਵੀ ਘੂਣਿਆ, ਸ਼ਬਦ ਹੈ ਸਿੱਧ ਸੇ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਜੋਗੀ ਗਿਆਨ ਵੀ ਘੂਣਿਆ, ਨਿਸ਼ਚਿਨ ਅੰਗ ਲਗਾਏ ਨਿਸ਼ਾਰਾ, ਬਾਜ ਗੁਰੂ ਡੁੱਬਾ ਜਗ ਸਾਰਾ। ਹੁਣ ਇੱਥੇ ਖੁਲਾਸਾ ਨਹੀਂ ਹੋਇਆ, ਸਿਰਫ ਸ਼ਬਦ ਹੈ ਕਿ ਕੂੜ ਅਮਾਵਸ, ਝੂਠ ਮੱਸਿਆ ਕੀ ਰਾਤ ਦੀ ਤਰ੍ਹਾਂ ਤੇ ਸੱਚ ਚੰਦਰਮਾ ਦੀ ਤਰ੍ਹਾਂ। ਅਗਲੀ ਪੌੜੀ ਪੜੋਗੇ ਤੇ ਇਹਦੇ ਵਿੱਚੋਂ ਖੁਲਾਸਾ ਹੋਵੇਗਾ, ਮਾਨਸ ਖਾਣੇ ਕੀ ਹੈ, ਕਾਲੀ ਬੋਲੀ ਰਾਤ ਕੀ ਹੈ। ਉਹ ਪੌੜੀ ਹੈ, ਕੱਲ ਆਈ ਕੁੱਤੇ ਮੂਹੀ, ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ। ਬਾਬਾ ਜੀ ਨੇ ਸ਼ਬਦ ਵਰਤਿਆ, ਉਲਟੀ ਵਾੜ ਖੇਤ ਕੋ ਖਾਈ, ਕੱਲ ਆਈ ਕੁੱਤੇ ਮੂਹੀ, ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ। ਉਲਟੀ ਵਾੜ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਬਿਨ, ਕੂੜ ਕੁਸਤ ਮੁਖੋਂ ਆਲਾਈ, ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ, ਸੇਵਕ ਬੈਠਣ ਘਰਾਂ ਵਿੱਚ, ਗੁਰ ਉੱਠ ਘੜੀ ਤਨਾਰੇ ਜਾਈ, ਚੇਲੇ ਸਾਂਝ ਵਜਾਏ ਦੇ ਨੱਚਣ ਗੁਰੂ ਬਹੁਵਿਦ ਭਾਈ, ਇਸਤਰੀ ਪੁਰਖ ਹੈ ਦਾਮ ਹਿਤ, ਭਾਵੇਂ ਆਓ ਕਥਾਓ ਜਾਈ, ਵਰਤਿਆ ਪਾਪ ਸਭ ਜਗਮਾਈ। ਇਹਦੇ ਥੋੜੇ ਜਿਹੇ ਅਰਥ ਮੈਂ ਕਰ ਦੇਣਾ। ਸਤਿਗੁਰੂ ਕਹਿੰਦੇ ਨੇ, ਤੁਸੀਂ ਪੁੱਛਦੇ ਹੋ ਬੰਦੇ ਦੀ ਬਿਰਤੀ ਕੁੱਤੇ ਮੂਹੀ ਹੋ ਗਈ, ਇਹ ਮੈਂ ਅਰਜ਼ ਕੀਤੀ ਸੀ। ਕੁੱਤੇ ਮੂਹੀ ਇੱਕ ਅੰਦਰ ਦੇ ਲਾਲਚੀ ਮਾਨਵ ਦੀ ਬਿਰਤੀ, ਕੁੱਤੇ ਮੂਹੀ ਕੀ ਇਹ ਅਖਰੀ ਅਰਥ ਨੇ, ਕੁੱਤੇ ਵਰਗਾ ਮੂੰਹ। ਕੁੱਤੇ ਮੂਹੀ ਇੱਕ ਬਿਰਤੀ ਹੈ, ਬਾਹਰ ਮੁਖੀ ਮੂੰਹ ਨਹੀਂ ਕੇਵਲ, ਕੁੱਤੇ ਮੂਹੀ ਅਸਲ ਚ ਜਿਹੜਾ ਕੁੱਤਾ ਸਬਰ ਵਾਲਾ ਨਹੀਂ। ਮੈਂ ਬਾਣੀ ਚੋਂ ਬੇਨਤੀ ਕਰਾਂਗਾ, ਕੋਈ ਸ਼ਬਦ ਆਪਣੇ ਕੋਲੋਂ ਨਹੀਂ, ਉਹਨੂੰ ਤੁਸੀਂ ਘਰ ਵਿੱਚ ਰੋਟੀ ਵੀ ਗਲੀ ਚ ਪਾ ਦਿਓ, ਉਹ ਰੋਟੀ ਖਾ ਲਏਗਾ। ਚੇਤੇ ਰੱਖਿਓ, ਉਸ ਕੁੱਤੇ ਨੂੰ ਕਿਤੇ ਖੱਡੀ ਮਿਲ ਜਾਏ, ਉਹ ਖੱਡੀ ਨੂੰ ਵੀ ਚੂੰਡ ਲਵੇਗਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਉਸ ਕੁੱਤੇ ਨੂੰ ਕਿਤੇ ਕੂੜੇ ਦਾ ਢੇਰ ਮਿਲ ਜਾਏ, ਉਹਦੇ ਵਿੱਚ ਵੀ ਮੂੰਹ ਮਾਰੇਗਾ। ਉਸ ਕੁੱਤੇ ਨੂੰ ਜੇ ਕਿਤੇ ਡੁੱਲਿਆ ਹੋਇਆ ਚੂਨ ਆਟਾ ਮਿਲ ਜਾਏ, ਉੱਥੇ ਵੀ ਆਪਣੀ ਜੀ ਮਾਰੇਗਾ। ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਚ ਬੋਲ ਹੈ ਕਿ ਕੁੱਤਾ ਚੂਨ ਵੀ ਖਾਂਦਾ ਹੈ, ਚੂਨ ਨਾਲ ਭਰੇ ਹੋਏ ਚੱਕੀ ਦੇ ਪੁੜ ਵੀ ਚੱਟ ਲੈਂਦਾ ਹੈ, ਤੇ ਕਈ ਵਾਰੀ ਜਿਹੜਾ ਚੱਕੀ ਨੂੰ ਸਾਫ ਕਰਨ ਵਾਲਾ ਕੱਪੜਾ ਪਿਆ ਹੁੰਦਾ ਹੈ। ਕੁੱਤੇ ਮੂਹੀ ਦਾ ਅਰਥ ਕਿ ਕੁੱਤਾ ਉਸ ਭਰੇ ਹੋਏ ਕੱਪੜੇ ਨੂੰ ਜੋ ਆਟੇ ਨਾਲ ਭਰਿਆ ਉਹਨੂੰ ਵੀ ਮੂੰਹ ਵਿੱਚ ਪਾ ਕੇ ਪਾੜਨਾ ਸ਼ੁਰੂ ਕਰ ਦਿੰਦਾ। ਕੁੱਤੇ ਮੂਹੀ ਦਾ ਅਰਥ ਹੈ ਜਿਹਦਾ ਅਸੂਲ ਇੱਕ ਨਿਖੇ। ਮਹਾਰਾਜ ਕਹਿੰਦੇ, ਕੁੱਤੇ ਮੂਹੀ ਉਹ ਬਿਰਤੀ ਹੈ, ਧਰਮ ਦੇ ਨਾਂ ਤੇ ਲੱਭਦਾ ਬੰਦਾ ਉਹ ਵੀ ਸ਼ੱਕ ਜਾਂਦਾ। ਖਿਮਾ ਕਰਿਓ ਪਰਪੰਚ ਲਈ, ਜੇ ਕਿਤੇ ਰਾਜ ਭਾਗ ਚੋਂ ਪਰਾਇਆ ਹੱਕ ਮਿਲਦਾ ਉਹਨੂੰ ਵੀ ਛੱਡਦਾ ਨਹੀਂ। ਸੱਚ ਇਵੇ ਕਿ ਝੌਂਪੜੀਆਂ ਵਿੱਚ ਰਹਿਣ ਵਾਲੇ, ਕੁੱਲੀਆਂ ਵਿੱਚ ਰਹਿਣ ਵਾਲੇ, ਇੱਥੋਂ ਤੱਕ ਕਿ ਕਈ ਵਾਰੀ ਬਿਮਾਰੀ ਨਾਲ ਪੀੜਿਤ ਲੋਕ, ਉਹਨਾਂ ਲਈ ਚਾਰ ਪੈਸੇ ਮਿਲਣ, ਕੁੱਤੇ ਮੂਹੀ ਬਿਰਤੀ ਵਾਲਾ ਬੰਦਾ ਕੌੜੀਆਂ ਦੇ ਨਾਂ ਤੇ ਵੀ ਖਾ ਜਾਂਦਾ। ਇਹਦਾ ਮਤਲਬ ਜਿਹਦਾ ਅਸੂਲ ਨਹੀਂ, ਸਿਰਫ ਉਹਦੀ ਬਿਰਤੀ ਹੈ ਜਿੱਥੋਂ ਮੈਨੂੰ ਮਿਲੇ। ਮਹਾਰਾਜ ਜੀ ਦਾ ਇਹ ਬੋਲ ਅਸੀਂ ਬਾਣੀ ਚ ਵੀ ਪੜ੍ਹਦੇ ਹਾਂ ਕਿ ਚਾਕੀ ਚਾਟੈ ਚੂਨ ਖਾਹੇ। ਕਬੀਰ ਸਾਹਿਬ, ਚਾਕੀ ਚਾਟੈ ਚੂਨ ਖਾਏ, ਚਾਕੀ ਕਾ ਚਿਥਰਾ ਕਹਾਂ ਲੈ ਜਾ। ਮੈਂ ਬੇਨਤੀ ਕਰਾਂਗਾ, ਸਤਿਗੁਰੂ ਕਹਿੰਦੇ ਨੇ, ਕੱਲ ਆਈ ਕੁੱਤੇ ਮੂਹੀ, ਖਾਜ ਖੋਆ ਮੁਰਦਾਰ ਗੁਸਾਈ। ਲੋਕਾਂ ਦਾ ਖਾਣਾ ਮੁਰਦਾਰ ਹੋ ਗਿਆ, ਮੁਰਦਾਰ ਦਾ ਅਰਥ ਮਾਨਸ ਖਾਣੇ, ਪਰਾਇਆ ਹੱਕ ਖਾ ਰਹੇ ਨੇ। ਕੱਲ ਆਈ ਕੁੱਤੇ ਮੂਹੀ, ਖਾਜ ਖੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ। ਰਾਜੇ ਨੇ ਵਾੜ ਬੰਨਣਾ ਸੀ, ਪਰ ਵਾੜ ਖੇਤ ਨੂੰ ਖਾਂਦੀ ਪਈ। ਰਾਜੇ ਨੇ ਹਿਫਾਜ਼ਤ ਕਰਨੀ ਸੀ, ਸੱਚ ਇਵੇ ਕਿ ਰਾਜਾ ਖੁਦ ਹਿਫਾਜ਼ਤ ਕੀ ਕਰੇਗਾ, ਉਹ ਖੁਦ ਮਾਰਨ ਤੇ ਤੁਲਿਆ ਹੋਇਆ। ਆਓ ਮੈਂ ਥੋੜਾ ਜਿਹਾ ਨਾ ਗੁਰੂ ਨਾਨਕ ਸਾਹਿਬ ਦਾ ਇੱਕ ਬੋਲ ਹੋਰ ਆਪ ਨੂੰ ਸਾਂਝਾ ਕਰ ਦੇਣ। ਇਹ ਵੀ ਸ਼ਬਦ ਮੇਰਾ ਖਿਆਲ ਤੁਹਾਨੂੰ ਚੇਤੇ ਹੋਵੇਗਾ। ਇਹਦੇ ਵਿੱਚ ਸਤਿਗੁਰੂ ਨੇ ਪੜੇ ਦਾ ਵੀ ਜ਼ਿਕਰ ਕੀਤਾ ਹੈ, ਰਾਜੇ ਦਾ ਵੀ ਜ਼ਿਕਰ ਕੀਤਾ ਹੈ, ਅਹਿਲਕਾਰ ਦਾ ਵੀ ਜ਼ਿਕਰ ਕੀਤਾ ਹੈ। ਉਹ ਸ਼ਬਦ ਹੈ, ਕੱਲ ਕਾਤੀ ਰਾਜੇ ਕਾਸਾਈ, ਧਰਮ ਪੰਖ ਕਰ ਉੱਡ ਰਿਹਾ, ਆਏ ਮਾਨਸ ਖਾਣੇ ਕਰੇ ਨਿਵਾਜ। ਸਤਿਗੁਰੂ ਕਹਿੰਦੇ ਨੇ, ਕਲਯੁਗ ਕੈਂਚੀ ਬਣ ਕੇ ਆ ਗਿਆ ਸਮਾਂ, ਕੱਲ ਕਾਤੀ ਰਾਜੇ ਕਾਸਾਈ, ਰਾਜੇ ਪਾਪ ਕਰਦੇ ਨੇ, ਧਰਮ ਕਿਤੇ ਪੰਖ ਲਾ ਕੇ ਖੰਭ ਲਾ ਕੇ ਉੱਡ ਗਿਆ ਹੈ। ਕਲ ਕਾਤੀ ਰਾਜੇ ਕਾਸਾਈ ਧਰਮ ਪੰਖ ਪਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਿਹ ਚੜਿਆ, ਝੂਠ ਦੀ ਰਾਤ ਪੈ ਗਈ ਖੈ, ਸੱਚ ਦਾ ਚੰਦਰਮਾ ਅਲੋਪ ਹੋ ਗਿਆ, ਹੋ ਭਾਲ ਵਿਕੁੰਨੀ ਹੋਈ। ਸਤਿਗੁਰੂ ਕਹਿੰਦੇ ਮੈਂ ਭਾਲਦਾ ਭਾਲਦਾ ਵਿਆਕੁਲ ਹੋ ਗਿਆ, ਕਿਤੇ ਸੱਚਾਈ ਕਿਤੇ ਨਿਆਂ ਕਿਤੇ ਇਨਸਾਫ, ਹੋ ਭਾਲ ਵਿਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ, ਹਨੇਰੇ ਚ ਰਾਹ ਹੀ ਕੋਈ ਨੀ ਦਿਸਦਾ। ਆਓ ਥੋੜਾ ਜਿਹਾ ਤਵੱਜੋ ਦੇ ਕੇ ਸ਼ਬਦ ਸੁਣਿਓ, ਤੇ ਮੇਰੀ ਇੱਕ ਇੱਛਾ ਹੁੰਦੀ ਹੈ ਕਿ ਮੈਂ ਸਿਰਫ ਸ਼ਬਦ ਦੇ ਦਾਇਰੇ ਵਿੱਚ ਰਹਿ ਕੇ ਕੀ ਬੇਨਤੀ ਕਰਾਂ। ਭਾਵਾਂ ਸਾਖੀ ਕਈ ਵਾਰੀ ਖਿਆਲ ਵਿਦਵਾਨਾਂ ਦੇ ਮੈਂ ਸਾਂਝੇ ਕਰ ਦਿੰਦਾ ਹੁੰਦਾ, ਤੇ ਪਲੀਜ਼ ਮੇਰੀ ਬੇਨਤੀ ਹੈ ਕਿ ਹਰ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ। ਹਰ ਸਿੱਖ ਇੱਕ ਅੰਗ ਹੀ ਰੋਜ਼ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ। ਗੁਰੂ ਕੇ ਸਿੱਖੋ, 4 ਸਾਲਾਂ ਵਿੱਚ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਣ। ਇੱਕ ਅੰਗ ਸਿਰਫ ਅਰਥਾਂ ਸਮੇਤ ਕਰੋ, 4 ਸਾਲਾਂ ਚ ਮੁਕੰਮਲ ਦੀਦਾਰ ਹੋਣਗੇ। ਠੀਕ ਹੈ, ਅਸੀਂ ਕਹਿ ਦਿੰਦੇ ਹਾਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ, ਮੈਂ ਕਿਸੇ ਤੇ ਤਰਕ ਨਹੀਂ ਕਰ ਰਿਹਾ। ਜੇ ਪਾਠੀ ਹੈ, ਗ੍ਰੰਥੀ ਹੈ, ਸੱਚ ਏਵੇ ਉਹਦੀ ਰੋਜ਼ੀ ਹੈ ਪਾਠ ਕਰਨਾ, ਪਰ ਕਦੀ ਆਪਣੇ ਆਤਮ ਉਧਾਰ ਵਾਸਤੇ ਆਪਣੇ ਲਈ ਵੀ ਸਹਿਜ ਪਾਠ ਕਰ। ਕੀਰਤਨੀਆਂ ਕੀਰਤਨ ਕਰੇ, ਪਰ ਮੈਂ ਬੇਨਤੀ ਕਰਾਂਗਾ ਕੀਰਤਨ ਤੋਂ ਬਿਨਾਂ ਆਪਣੇ ਲਈ ਵੀ ਸਹਿਜ ਪਾਠ ਕਰ। ਪ੍ਰਚਾਰਕ ਰੱਜ ਕੇ ਬਾਣੀ ਪੜ੍ਹੇ, ਪਰ ਮੈਂ ਅਰਜ਼ ਕਰਾਂਗਾ ਕੱਲੀ ਬਾਣੀ ਨੂੰ ਰੋਟੀ ਦੇ ਸਾਧਨ ਤੱਕ ਸੀਮਤ ਮਤ ਰੱਖ। ਗੁਰੂ ਗ੍ਰੰਥ ਸਾਹਿਬ ਨੇ ਸੋਝੀ ਦਿੱਤੀ, ਕਦੀ ਆਪਣੇ ਲਈ ਵੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ। ਉਹਦਾ ਮੈਂ ਆਪਣੇ ਲਈ ਕਿਉਂ ਕਿਹਾ, ਉਹਦਾ ਕਾਰਨ ਹੈ, ਜਿਹੜਾ ਬੁਲਾਰਾ ਹੁੰਦਾ ਹੈ ਨਾ, ਜਦੋਂ ਉਹ ਪਾਠ ਕਰਦਾ ਤੇ ਉਹਦੀ ਬਿਰਤੀ ਮਾਇਕ ਤੇ ਰਹਿੰਦੀ, ਉਹਦਾ ਕਾਰਨ ਹੈ। ਉਹ ਕਹਿੰਦਾ ਆਹ ਸ਼ਬਦ ਆਇਆ, ਤੁੱਕ ਨੋਟ ਕਰਨਾ, ਰਾਤੀ ਸੰਗਤ ਸੁਣਾਵਾਂਗਾ, ਇਹਦੀ ਕਥਾ ਕਰਾਂਗਾ। ਮੈਂ ਇੱਕ ਬੇਨਤੀ ਕਰਾਂਗਾ, ਥੋੜਾ ਜਿਹਾ ਧਿਆਨ ਨੂੰ ਸੁਣਿਓ, ਮਾੜਾ ਕਰਮ ਨਹੀਂ, ਪਰ ਉਹਦੇ ਵਿੱਚ ਵੀ ਖੰਡਾ ਇਹ ਬਣਿਆ ਰਹਿੰਦਾ ਮੈਂ ਦੂਜੇ ਨੂੰ ਸੁਣਾਗਾ। ਸਵਾ ਤਾਂ ਹੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਆਪਣੇ ਆਪ ਨੂੰ ਸੁਣਾ। ਬੰਦੇ ਖੋਜ ਦਿਲ ਹਰ ਰੋਜ਼, ਨੇ ਫਿਰ ਪਰੇਸ਼ਾਨੀ ਮਾਖੇ। ਸੱਚ ਹੈ ਕਈ ਸਾਡੇ ਚ ਐਸੇ ਹੋਣਗੇ ਜਿਨ੍ਹਾਂ ਨੇ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦਾ ਰੁਮਾਲ ਚੁੱਕ ਕੇ ਦਰਸ਼ਨ ਵੀ ਨਹੀਂ ਕੀਤੇ, ਹੁਕਮਨਾਮਾ ਵੀ ਨਹੀਂ ਲਿਆ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗੈਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stampede Ground. ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

ਦੁਨੀਆ ਦੇ ਕਿਸੇ ਵੀ ਗਿਆਨ ਦੀ ਸ਼ੁਰੂਆਤ ਜਿਹੜੀ ਹੈ, ਕੋਈ ਗਿਆਨ ਸਿੱਖਣਾ ਹੋਵੇ ਤਾਂ ਉਹਦੇ ਵਾਸਤੇ ਮਰਿਆਦਾ ਦਾ ਹੋਣਾ ਬਹੁਤ ਜ਼ਰੂਰੀ ਹੈ। ਮਰਿਆਦਾ ਮਨੁੱਖ ਨੂੰ ਮੰਜ਼ਿਲ ਤੱਕ ਸਹੀ ਸਲਾਮਤ ਲੈ ਕੇ ਜਾਂਦੀ ਹੈ। ਕੋਈ ਵੀ ਮਾਰਗ ਜਿਹੜਾ ਉਹ ਮੰਜ਼ਿਲ ਤੇ ਜਾਂਦਾ, ਰਸਤੇ ਦੀ ਮਰਿਆਦਾ ਫੋਲੋ ਕਰਨੀ ਪਏਗੀ। ਜਿਸ ਰਸਤੇ ਉੱਤੇ ਜਿਹੜੇ ਹੱਥ ਬਾਕੀ ਲੋਕ ਚੱਲਦੇ ਨੇ, ਤੁਹਾਨੂੰ ਵੀ ਖੱਬੇ ਹੱਥ ਚੱਲਣਾ ਪਏਗਾ। ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ। ਕੋਈ ਬੰਦਾ 50 ਲੱਖ ਰੁਪਏ ਦੀ ਗੱਡੀ ਸਫ਼ਰ ਕਰ ਰਿਹਾ, ਕੋਈ 5 ਲੱਖ ਦੀ ਗੱਡੀ ਸਫ਼ਰ ਕਰ ਰਿਹਾ, 50 ਲੱਖ ਦੀ ਗੱਡੀ ਵਾਲਾ ਹੰਕਾਰ ਕਰਕੇ ਨਹੀਂ ਕਹਿ ਸਕਦਾ ਮੈਂ ਆਪਣੀ ਮਰਜ਼ੀ ਨਾਲ ਚਲਾਉਣਾ, ਮੈਂ ਆਪਣੀ ਮਰਜ਼ੀ ਨਾਲ ਰਸਤੇ ਦੇ ਵਿਚਕਾਰ ਚੱਲਾਂਗਾ। ਨਹੀਂ, ਉਹ ਹਾਦਸਾ ਗ੍ਰਸਤ ਹੋ ਜਾਏਗਾ। ਉਹਨੂੰ ਰਸਤੇ ਦੀ ਮਰਿਆਦਾ ਮੰਨਣੀ ਪੈਂਦੀ ਹੈ। ਕੋਈ ਵੀ ਗਿਆਨ ਸਿੱਖਣਾ ਹੋਵੇ, ਉਹਦੀ ਮਰਿਆਦਾ, ਉਹਦਾ ਸਿਧਾਂਤ, ਉਹਦੇ ਡਿਸਿਪਲਿਨ ਵਿੱਚ ਚੱਲਣਾ ਪੈਂਦਾ। ਇੱਦਾਂ ਜਦੋਂ ਸਿੱਖ ਗੁਰੂ ਕੋਲ ਆਏਗਾ, ਭਾਵੇਂ ਸੇਵਕ ਹੈ ਭਾਵੇਂ ਸਿੱਖ ਹੈ, ਉਹਦੇ ਵਾਸਤੇ ਕੋਈ ਮਰਿਆਦਾ ਹੈ। ਭਾਵੇਂ ਤੁਸੀਂ ਸੁਣਨ ਵਾਲੇ ਹੋ, ਭਾਵੇਂ ਸਾਡੀ ਸੁਣਾਉਣ ਦੀ ਡਿਊਟੀ ਲੱਗੀ ਹੈ, ਗੁਰੂ ਦੀ ਮਰਿਆਦਾ ਸਾਰਿਆਂ ਵਾਸਤੇ ਇੱਕ ਹੈ। ਭਾਈ, ਤੈਨੂੰ ਗੁਰੂ ਦੀ ਆਗਿਆ, ਗੁਰੂ ਦਾ ਹੁਕਮ, ਗੁਰੂ ਦਾ ਕਹਿਣਾ ਮੰਨਣਾ ਪਏਗਾ। ਜੇ ਗੁਰੂ ਦੀ ਆਗਿਆ ਮੰਨ ਕੇ ਤੁਰੇਗਾ ਨਹੀਂ, ਤੂੰ ਮੰਜ਼ਿਲ ਤੇ ਨਹੀਂ ਪਹੁੰਚੇਗਾ। ਭਾਵੇਂ ਬਾਹਰੋਂ ਜਿੰਨਾ ਮਰਜ਼ੀ ਕਹੇ ਮੈਂ ਸੇਵਕ ਬਹੁਤ ਵੱਡਾ ਜੀ, ਮੈਂ ਤਾਂ ਗੁਰਸਿੱਖ ਬਹੁਤ ਵੱਡਾ, ਮੈਂ ਬਾਣੀ ਬਹੁਤ ਪੜ੍ਹਦਾ, ਨਹੀਂ, ਗੁਰੂ ਦੀ ਆਗਿਆ ਮੰਨਣੀ ਪਏਗੀ। ਪਾਤਸ਼ਾਹ ਨੇ ਕਿਹਾ, ਬਿਨਾਂ ਗੁਰੂ ਦੀ ਆਗਿਆ ਤੋਂ, ਬਿਨਾਂ ਗੁਰੂ ਦੀ ਮਰਿਆਦਾ ਧਾਰਨ ਕੀਤੇ ਬਗੈਰ ਤੂੰ ਮੰਜ਼ਿਲ ਤੇ ਨਹੀਂ ਪਹੁੰਚ ਸਕੇਗਾ। ਇਹਦੇ ਵਾਸਤੇ ਹਜ਼ੂਰ ਦਾ ਬਚਨ ਤੁਹਾਨੂੰ ਯਾਦ ਹੈ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰਿ ਉੱਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨ। ਕਹਿੰਦੇ ਭਾਈ, ਭਾਵੇਂ ਗਾਉਣ ਵਾਲਾ ਹੈ, ਭਾਵੇਂ ਸੁਣਨ ਵਾਲਾ ਹੈ, ਭਾਵੇਂ ਕੋਈ ਸਿੱਖ ਹੈ ਭਾਵੇਂ ਸੇਵਕ ਹੈ, ਭਾਵੇਂ ਗੁਰੂ ਦਾ ਉਪਦੇਸ਼ ਸੁਣਾਉਣ ਵਾਲਾ ਹੈ ਤੇ ਭਾਵੇਂ ਸੁਣਨ ਵਾਲਾ ਹੈ, ਸਾਰਿਆਂ ਵਾਸਤੇ ਕੋਈ ਮਰਿਆਦਾ, ਕੋਈ ਡਿਸਿਪਲਿਨ, ਕੋਈ ਰਹਿਤ ਹੈ। ਉਹ ਕੀ ਹੈ? ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨੀ। ਭਾਈ, ਜਿਹਨੇ ਗੁਰੂ ਦੀ ਆਗਿਆ, ਗੁਰੂ ਦਾ ਹੁਕਮ ਮੰਨ ਕੇ ਤੁਰਨਾ ਸ਼ੁਰੂ ਕਰ ਦਿੱਤਾ, ਉਹ ਮੰਜ਼ਿਲ ਤੇ ਜ਼ਰੂਰ ਪਹੁੰਚੇਗਾ। ਇਸ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਖਮਨੀ ਸਾਹਿਬ ਵਿੱਚ ਬਚਨ ਕਹਿੰਦੇ ਨੇ, ਗੁਰ ਕੇ ਗ੍ਰਹਿ ਸੇਵਕ ਜੋ ਰਹਿ। ਭਾਈ, ਜੇ ਕੋਈ ਗੁਰੂ ਦੇ ਘਰ ਵਿੱਚ ਪ੍ਰਵਾਨ ਹੋਣਾ ਚਾਹੁੰਦਾ, ਜੇ ਕੋਈ ਗੁਰੂ ਦੇ ਗ੍ਰਹਿ ਦਾ ਅਰਥ ਹੈ ਘਰ, ਕਹਿੰਦੇ ਜੇ ਕੋਈ ਗੁਰੂ ਦੇ ਘਰ ਵਿੱਚ ਪ੍ਰਵਾਨ ਹੋਣਾ ਚਾਹੁੰਦਾ, ਦਰਵਾਜ਼ੇ ਵਿੱਚੋਂ, ਦਰ ਵਿੱਚੋਂ, ਬਾਹਰ ਵਿੱਚੋਂ ਲੰਘ ਕੇ ਹੀ, ਅੱਗੇ ਦੁਆਰ ਚੋਂ ਲੰਘ ਕੇ ਘਰ ਵਿੱਚ ਜਾਈਦਾ। ਔਰ ਸਾਧ ਸੰਗਤ ਘਰ ਵਿੱਚ ਉਹ ਜਾਂਦਾ ਜਿਹਨੂੰ ਘਰ ਦਾ ਮਾਲਕ ਘਰ ਵਿੱਚ ਬੁਲਾਵੇ, ਨਹੀਂ ਤੇ ਦਰਵਾਜ਼ੇ ਉੱਤੇ ਤਾਂ ਬਹੁਤ ਲੋਕ ਆਉਂਦੇ ਨੇ, ਤੁਹਾਡੇ ਦਰਵਾਜ਼ੇ ਉੱਤੇ ਰੋਜ਼ ਅਨੇਕਾਂ ਲੋਕ ਮੰਗਣ ਵਾਲੇ ਮੰਗਤੇ ਵੀ ਹੋਣਗੇ। ਦੱਸੋ, ਕੋਈ ਮੰਗਤੇ ਨੂੰ ਆਪਣੇ ਘਰ ਵਿੱਚ ਬਿਠਾਉਂਦਾ? ਕੋਈ ਮੰਗਤੇ ਨੂੰ ਆਪਣੇ ਡਰਾਇੰਗ ਰੂਮ ਚ ਬਿਠਾਉਂਦਾ? ਜਿਹਨੂੰ ਤੁਸੀਂ ਜਾਣਦੇ ਨਹੀਂ, ਜਿਹਦੇ ਉੱਤੇ ਤੁਹਾਡਾ ਵਿਸ਼ਵਾਸ ਨਹੀਂ ਹੈ, ਜਿਹਦੇ ਨਾਲ ਤੁਹਾਡਾ ਪਿਆਰ ਨਹੀਂ ਹੈ, ਉਹਨੂੰ ਦਰ ਤੋਂ ਘਰ ਵਿੱਚ ਨਹੀਂ ਲੈ ਕੇ ਆਓਗੇ, ਉਹਨੂੰ ਦਰਵਾਜ਼ੇ ਤੋਂ ਮੋੜ ਦੇਈਦਾ। ਘਰ ਵਿੱਚ ਕਿਹਨੂੰ ਲਿਆਈਦਾ? ਜਿਹੜਾ ਵਿਸ਼ਵਾਸ ਪਾਤਰ ਹੈ। ਇਹੀਓ ਗੱਲ ਪਾਤਸ਼ਾਹ ਨੇ ਕਹੀ, ਭਾਈ ਜੇ ਤੂੰ ਦਰ ਤੋਂ ਗੁਰੂ ਦੇ ਘਰ ਵਿੱਚ ਆਉਣਾ ਚਾਹੁੰਦਾ, ਫਿਰ ਪਹਿਲੀ ਗੱਲ ਹੀ ਇਹ ਹੈ, ਤੈਨੂੰ ਗੁਰੂ ਦੀ ਆਗਿਆ ਮੰਨਣੀ ਪੈਣੀ। ਗੁਰੂ ਦੀ ਆਗਿਆ, ਗੁਰੂ ਦਾ ਹੁਕਮ ਮੰਨਣ ਤੋਂ ਬਗੈਰ ਤੂੰ ਇਸ ਮਾਰਗ ਤੇ ਤੁਰ ਕੇ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਜੇ ਤੂੰ ਗੁਰੂ ਦੇ ਘਰ ਵਿੱਚ ਪਹੁੰਚਣਾ ਚਾਹੁੰਦਾ, ਫਿਰ ਪਹਿਲਾ ਹੁਕਮ ਕੀ ਹੈ? ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਕਿਉਂਕਿ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨ, ਉੱਥੇ ਵੀ ਕਿਹਾ ਆਗਿਆ ਮੰਨ, ਇੱਥੇ ਵੀ ਮਹਾਰਾਜ ਕਹਿੰਦੇ ਭਾਈ ਜਿਹਨੇ ਗੁਰੂ ਦੀ ਆਗਿਆ ਮੰਨ ਲਈ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ। ਕਹਿੰਦੇ ਕੱਲੀ ਆਗਿਆ ਸੁਣੀ ਨਾ, ਸੁਣ ਕੇ ਤਾਂ ਬਹੁਤ ਲੋਕ ਮੁੜ ਜਾਂਦੇ ਨੇ। ਭਾਈ, ਆਗਿਆ ਸੁਣਨ ਤੋਂ ਬਾਅਦ ਉਹਨੂੰ ਸਹਿਣਾ ਸਿੱਖ ਮਨ ਵਿੱਚ, ਉਹਨੂੰ ਬਰਦਾਸ਼ਤ ਕਰ, ਉਹਨੂੰ ਆਪਣੇ ਮਨ ਵਿੱਚ ਵਸਾਉਣਾ ਸ਼ੁਰੂ ਕਰ। ਕਹਿੰਦੇ ਭਾਈ ਤੂੰ ਆਪਣੇ ਆਪ ਨੂੰ ਜਣਾਈ ਨਾ ਫਿਰ ਸੇਵਾ ਕਰਕੇ, ਕਿਉਂਕਿ ਇੱਕ ਮਰਿਆਦਾ ਹੁਣ ਗਿਆਨ ਹੋਰ ਹੋਏਗਾ। ਉਹ ਇਹ ਅਹਿਸਾਸ ਸੰਗਤ, ਕੋਈ ਕਵੇ ਜੀ ਮੈਂ ਗੁਰੂ ਦੀ ਆਗਿਆ ਬਹੁਤ ਮੰਨਦਾ, ਮੈਂ ਤਾਂ ਗੁਰੂ ਦੇ ਹੁਕਮ ਵਿੱਚ ਹੀ ਚੱਲਦਾ, ਇਹ ਸਭ ਕੁਝ ਮੰਨਣ ਤੋਂ ਬਾਅਦ ਜਣਾਉਣਾ ਨਹੀਂ ਹੈ ਕਿ ਮੈਂ ਬਹੁਤ ਪਾਠ ਪੜ੍ਹ ਰਿਹਾ। ਗੁਰੂ ਦੀ ਆਗਿਆ ਕੀ ਹੈ? ਗੁਰ ਸਤਿਗੁਰ ਕਾਜੂ ਸਿੱਖ ਖਾਏ ਸੋ ਭਲਕੇ ਉਠਰ, ਨਾਮ ਧਿਆਵੇ। ਪਰ ਨਾਮ ਧਿਆ ਕੇ ਇਹ ਨਾ ਕਵੇ ਮੈਂ ਬਹੁਤ ਧਿਆਉਣਾ ਨਾਮ, ਆਪਸ ਕਹੋ ਕਰਕਸ਼ ਨਾ ਜਨਾਵੇ।
सेवा करे पर जनावे ना के मैं सेवा कर रहा, दान करे पर दान करके जनावे ना मैं दान दिता है। जदों ओ जनाउन लग जाए उदों साध संगत ओ रिश्ता फिर प्यार ते विश्वास वाला नहीं रही। बंदे नूं बंदे दी वी वार समाज विच लोड़ पैंदी है, कोई किसे दी मदद करे ते बाद विच वी लोकां विच जनावे। तुसीं महसूस करियो कदे किसे ने किसे दी मदद कीती है, कोई लोड़ पैण उत्ते मदद कर दिती है और बाद विच 20-50 बंदियां विच जना दे कि जी इहदी मदद उदों मैं कीती, देखिया तुहानूं लोड़ पई उदों मैं पैसे दित्ते, 50 बंदियां विच मैं जना रिहा ते ओह प्यार विच फर्क पै जाएगा, ओह रिश्ते विच फर्क पै जाएगा। सत संगत कोई सज्जन कोटियां वंडन का कम करता सी, सियालां नूं उहने कोटियां वंडणियां, चंगी गल सेवा कर रहा सी, पर उहनूं आदत पै गई वी उहने जनाउणा। पहलों उहने अपने पिंड तों ही शुरुआत कीती, 10-20-50 बंदियां नूं बीबियां नूं कोटियां वंडियां, और बाद विच की होया जदों उहने पिंड विच जाणा ते उहने जदों किसे उहदी कोटी पाई होई किसे ने वेखणी उहनूं कहिणा अच्छा उही कोटी है ना जिहड़ी आपां दित्ती है, आ उहीओ कोटी है ना जिहड़ी मैं तैनूं दित्ती है, ਕਿਵੇਂ ਵਧੀਆ ਨਿਕਲੀ ਹੈ, ਠੀਕ ਹੈ, ਬੁਰ ਤੇ ਨਹੀਂ ਆਈ। ਉਹ ਬੁਰ ਜਾਂ ਵਧੀਆ ਨਿਕਲਣੀ ਜਾਂ ਬੁਰ ਨਹੀਂ ਆਈ ਜਾਂ ਸਹੀ ਨਹੀਂ ਹੈ, ਇਹ ਪੁੱਛਣ ਦੇ ਮਗਰ ਮਕਸਦ ਪਤਾ ਕੀ ਹੈ, ਲੋਕਾਂ ਵਿੱਚ ਜਣਾਉਣਾ ਕਿ ਕੋਟੀ ਮੈਂ ਦਿੱਤੀ। ਅੱਛਾ ਵੀ ਵਧੀਆ ਨਿਕਲਿਆ ਕੱਪੜਿਆ, ਕੋਟੀ ਵਧੀਆ ਨਿਕਲੀ ਹੈ, ਤਾਂ ਸਾਧ ਸੰਗਤ ਇੱਕ ਵਾਰ, ਦੋ ਵਾਰ, ਚਾਰ ਵਾਰ, 10 ਵਾਰ ਇੱਕ ਬੰਦੇ ਨੇ ਫਿਰ ਕਹਿ ਦਿੱਤਾ ਜਦੋਂ ਸਾਹਮਣੇ ਆਇਆ, ਉਹਨੇ ਅਜੇ ਬੋਲਿਆ ਨਹੀਂ, ਉਹ ਪਹਿਲੀ ਕਹਿੰਦਾ ਸਰਦਾਰ ਜੀ ਇਹ ਤੁਹਾਡੇ ਵਾਲੀ ਕੋਟੀ ਪਾਈ। ਉਹ ਕਹਿੰਦਾ ਮੈਂ ਤਾਂ ਪੁੱਛਿਆ ਨਹੀਂ, ਕਹਿਣਾ ਤੂੰ ਕਹਿਣਾ ਹੀ ਹੈ 20 ਬੰਦਿਆਂ ਚ, ਤੇ ਮੇਰਾ ਦਿਲ ਕਰਦਾ ਮੈਂ ਲਾ ਕੇ ਤੈਨੂੰ ਦੇ ਦਾਂ। ਪਤਾ ਕਿਉਂ, ਤੂੰ 20-50 ਬੰਦਿਆਂ ਵਿੱਚ ਰੋਜ਼ ਜਣਾ ਦਿੰਦਾ ਹਫ਼ਤੇ 10 ਦਿਨਾਂ ਬਾਅਦ। ਸਾਧ ਸੰਗਤ ਜਦੋਂ ਜਣਾਉਣ ਲੱਗ ਜਾਓ ਉਦੋਂ ਉਹ ਰਿਸ਼ਤੇ ਵਿੱਚ ਫਰਕ ਪੈ ਜਾਂਦਾ, ਉਹ ਸੇਵਾ ਸੇਵਾ ਨਹੀਂ ਰਹਿੰਦੀ। ਕਹਿੰਦੇ ਭਾਈ ਫਿਰ ਸੇਵਾ ਕਰੀ, ਦਾਨ ਕਰੀ, ਆਗਿਆ ਮੰਨੀ ਤੇ ਮਨ ਵੇਚਦੇ ਗੁਰੂ ਨੂੰ, ਆਪਣੇ ਮਨ ਦੀ ਮਰਜ਼ੀ ਨਾ ਕਰੀ। ਮਨ ਦੀ ਮਰਜ਼ੀ ਕਰਨ ਵਾਲੇ ਫੇਲ ਹੋ ਜਾਂਦੇ। ਜਦੋਂ ਸਿੱਖ ਗੁਰਸਿੱਖ ਬਣਦਾ ਹੈ ਉਹਦੀ ਨਿਸ਼ਾਨੀ ਕੋਈ ਹੈ, ਸਾਧ ਸੰਗਤ ਉਹ ਮਨ ਗੁਰੂ ਨੂੰ ਵੇਚਦਾ, ਮਨ ਦੀ ਮਰਜ਼ੀ ਗੁਰੂ ਨੂੰ ਪ੍ਰਵਾਨ ਨਹੀਂ ਹੋਏਗੀ। ਅੱਛਾ ਕਈ ਵਾਰ ਉਦਾਹਰਨ ਤੁਸੀਂ ਕਥਾ ਵਿੱਚ ਸੁਣਦੇ ਰਹਿੰਦੇ ਹੋ, ਕਿਸੇ ਡਾਕਟਰ ਕੋਲ ਤੁਸੀਂ ਦਵਾਈ ਲੈਣ ਜਾਂਦੇ ਹੋ, 500 ਰੁਪਈਏ ਉਹਦੀ ਰਿਸੈਪਸ਼ਨ ਫੀਸ ਦੇ ਦਿੱਤੀ, 2000 ਰੁਪਏ ਦੀ ਦਵਾਈ ਲੈ ਲਈ। ਕੋਈ ਬੰਦਾ ਕਵੇ ਡਾਕਟਰ ਨੂੰ, ਤੁਹਾਡੇ ਚੋਂ ਕੋਈ ਕਹਿ ਸਕਦਾ? ਜਿਹੜਾ ਡਾਕਟਰ ਨੂੰ ਕਵੇ ਡਾਕਟਰ ਸਾਹਿਬ ਮੈਂ 2500 ਰੁਪਈਆ ਖਰਚ ਦਿੱਤਾ, 500 ਰੁਪਈਆ ਤੁਹਾਡਾ ਦੇ ਦਿੱਤਾ, 2000 ਦੀ ਮੈਡੀਕਲ ਤੋਂ ਦਵਾਈ ਆ ਗਈ ਹੈ, 2500 ਰੁਪਈਆ ਮੈਂ ਖਰਚ ਦਿੱਤਾ, ਪੈਸੇ ਮੈਂ ਲਾਏ ਨੇ, ਹੁਣ ਮੈਂ ਦਵਾਈ ਆਪਣੀ ਮਰਜ਼ੀ ਨਾਲ ਖਾਣੀ, ਕਹਿ ਦੋਗੇ? ਨਹੀਂ, ਡਾਕਟਰ ਦਾ ਇੱਕੋ ਜਵਾਬ ਹੋਣਾ, ਜੇ ਤੂੰ ਦਵਾਈ ਆਪਣੀ ਮਰਜ਼ੀ ਨਾਲ ਖਾਣੀ ਹੈ ਤੇਰਾ ਇਲਾਜ ਨਹੀਂ ਹੋ ਸਕਦਾ। ਪੈਸੇ ਭਾਵੇਂ ਤੂੰ ਲਾਏ ਨੇ ਪਰ ਸੱਜਣਾ ਮਰਜ਼ੀ ਡਾਕਟਰ ਦੀ ਚੱਲੇਗੀ, ਫਿਰ ਤੂੰ ਤੰਦਰੁਸਤ ਹੋਣਾ। ਇਹੀਓ ਗੱਲ ਮੇਰੇ ਗੁਰੂ ਨੇ ਕਹੀ ਹੈ, ਉਹ ਸਿੱਖਾ ਭਾਵੇਂ ਤੂੰ ਅਮੀਰ ਹੋਵੇਂ, ਦਾਨੀ ਹੋਵੇਂ, ਸੇਵਾਦਾਰ ਹੋਵੇਂ, ਬਾਣੀ ਪੜ੍ਹਨ ਵਾਲਾ ਹੋਵੇ, ਭਾਵੇਂ ਸੁਣਨ ਵਾਲਾ ਤੇ ਭਾਵੇਂ ਸੁਣਾਉਣ ਵਾਲਾ ਹੋਵੇ, ਮਕਸਦ ਇੱਕੋ ਹੀ ਹੈ, ਯਾਦ ਰੱਖੀ, ਮਰਜ਼ੀ ਗੁਰੂ ਦੀ ਚੱਲਣੀ ਹੈ, ਤੇਰੀ ਨਹੀਂ ਚੱਲਣੀ। ਜੋ ਗੁਰ ਕਹੈ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ, ਮਰਜ਼ੀ ਗੁਰੂ ਦੀ ਚੱਲਣੀ ਹੈ, ਤੇਰੀ ਨਹੀਂ ਚੱਲੇਗੀ। ਇਸ ਲਈ ਜੇ ਤੂੰ ਸੇਵਕ ਬਣ ਕੇ ਗੁਰੂ ਦੇ ਗ੍ਰਹਿ ਘਰ ਵਿੱਚ ਥਾਂ ਲੈਣੀ ਚਾਹੁੰਦੇ, ਫਿਰ ਇੱਕੋ ਹੀ ਇੱਕੋ ਰਸਤਾ ਹੈ, ਉਹ ਕੀ ਹੈ ਕਿ ਮਨ ਵਿੱਚ ਸਤਿਗੁਰ ਕੈ ਪਾਸ, ਤਿਸ ਸੇਵਕ ਕੈ ਕਾਰਜ ਰਾਸ। ਕਹਿੰਦੇ ਭਾਈ ਮਨ ਗੁਰੂ ਨੂੰ ਵੇਚ, ਫਿਰ ਤੇਰਾ ਕਾਰਜ ਰਾਸ ਹੋਏਗਾ। ਭਾਵ ਤੂੰ ਆਪਣੇ ਮਨ ਦੀ ਮਰਜ਼ੀ ਨਾ ਕਰੀ, ਜੋ ਗੁਰ ਕਹੇ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ। ਮਹਾਰਾਜ ਫਿਰ ਜਪ ਤਾਂ ਪੂਜਾ ਪਾਠ ਸਭ ਕੁਝ ਕਰਨਾ, ਫਿਰ ਮਨ ਦੀ ਮਰਜ਼ੀ ਕੀ ਤਿਆਗਣੀ ਹੈ? ਕਹਿਣਗੇ ਮਨ ਕਰਕੇ ਮਾਣ ਨਾ ਕਰੀ, ਗੁਰੂ ਦਾ ਕਹਿਣਾ ਮੰਨ ਕੇ ਆਚਰਣ ਉੱਚਾ ਰੱਖਣਾ, ਗੁਰੂ ਦਾ ਕਹਿਣਾ ਮੰਨ ਕੇ ਤੂੰ ਸੱਤ ਦੇ ਰਾਹ ਤੇ ਤੁਰਨਾ, ਗੁਰੂ ਦਾ ਕਹਿਣਾ ਮੰਨ ਕੇ ਤੂੰ ਸੇਵਾ ਕਰਨੀ ਹੈ, ਭਾਈ ਤੋਂ ਜਤੀ ਸਤੀ ਰਹਿਣਾ, ਆਚਰਣ ਉੱਚਾ ਰੱਖਣਾ, ਪਰ ਇਸ ਗੱਲ ਦਾ ਮਾਣ ਨਹੀਂ ਕਰਨਾ ਮੇਰਾ ਆਚਰਣ ਬਹੁਤ। ਪਤਾ ਕਿਉਂ? ਜਿਹੜੇ ਬੰਦੇ ਨੇ ਮਾਣ ਕੀਤਾ ਮੇਰਾ ਆਚਰਣ ਬਹੁਤ ਉੱਚਾ, ਜਿੱਦਣ ਗੁਰੂ ਸਿਰ ਤੋਂ ਹੱਥ ਚੁੱਕ ਲੈ ਉਦਣ ਉਹ ਬੰਦੇ ਖਾਕ ਵਿੱਚ ਰੁਲ ਜਾਂਦੇ। ਮੈਂ ਇਹ ਕਈ ਵਾਰ ਦਰਬਾਰ ਸਾਹਿਬ ਤੋਂ ਲਾਈਵ ਤੋਂ ਬੇਨਤੀ ਕਹੀ, ਹਾਂ ਗੁਰੂ ਤੇ ਮਾਣ ਰੱਖ ਕੇ ਤੁਸੀਂ ਕਹਿ ਸਕਦੇ ਹੋ ਕਿ ਮੇਰੇ ਵੱਲ ਕੋਈ ਉਂਗਲ ਨਹੀਂ ਕਰ ਸਕਦਾ। ਗੁਰੂ ਤੇ ਮਾਣ ਰੱਖ ਕੇ ਕੋਈ ਕਹਿ ਸਕਦਾ ਮੇਰੇ ਆਚਰਣ ਵੱਲ ਕੋਈ ਉਂਗਲ ਨਹੀਂ ਕਰ ਸਕਦਾ? ਪਰ ਸਾਧ ਸੰਗਤ ਜਿਹੜੇ ਬੰਦਿਆਂ ਨੇ ਆਪਣੇ ਆਪ ਤੇ ਮਾਣ ਰੱਖ ਕੇ ਕਿਹਾ ਮੇਰੇ ਵੱਲ ਕੋਈ ਉਂਗਲ ਕਰਕੇ ਵਿਖਾਏ, ਮੇਰੇ ਚ ਕੋਈ ਨੁਕਸ ਕੱਢ ਕੇ ਵਿਖਾਏ,
ਮੇਰੇ ਚ ਕੋਈ ਕਮੀ ਕੱਢ ਕੇ ਵਿਖਾਏ। ਜਿੱਦਣ ਗੁਰੂ ਨੇ ਆਪਣਾ ਮਿਹਰ ਦਾ ਹੱਥ ਸਿਰ ਤੋਂ ਚੁੱਕ ਲਿਆ, ਦੁਨੀਆਂ ਦੀਆਂ ਸਾਰੀਆਂ ਉਂਗਲਾਂ ਬੰਦਿਆਂ ਵੱਲ ਹੋ ਗਈ, ਦੁਨੀਆਂ ਦੀਆਂ ਸਾਰੀਆਂ ਤੋਮਤੋਂ ਬੰਦਿਆਂ ਤੇ ਲੱਗ ਗਈ, ਦੁਨੀਆਂ ਦੇ ਸਾਰੇ ਕਰੈਕਟਰ ਲੈਸ ਦੇ ਜਿੰਨੇ ਔਗਣ ਸੀ ਉਹ ਬੰਦਿਆਂ ਉੱਤੇ ਲੱਗ ਗਏ। ਪਤਾ ਕਿਉਂ? ਗੁਰੂ ਨੇ ਆਪਣਾ ਮਿਹਰ ਦਾ ਹੱਥ ਸਿਰ ਤੋਂ ਚੁੱਕ ਲਿਆ। ਜਿੰਨੀ ਦੇਰ ਗੁਰੂ ਦਾ ਸਿੱਖ ਦੇ ਸਿਰ ਉੱਤੇ ਹੱਥ ਹੈ ਇਹ ਸੱਚ ਹੈ, ਉਨੀ ਦੇਰ ਵਾਕੇ ਕੋਈ ਕਿਸੇ ਵੱਲ ਉਂਗਲ ਨਹੀਂ ਕਰ ਸਕਦਾ ਸਿੱਖ ਵੱਲ। ਇਹਨੂੰ ਪਾਤਸ਼ਾਹ ਨੇ ਲਿਖ ਕੇ ਦਿੱਤਾ ਬਾਣੀ ਅੰਦਰ, ਕਹਿੰਦੇ ਗੁਰੂ ਤੇ ਮਾਣ ਰੱਖੀ ਜਾ, ਲੱਖਾਂ ਬਾਹਾਂ ਵੀ ਤੇਰਾ ਕੁਝ ਨਹੀਂ ਵਿਗਾੜ ਸਕਦਾ। ਤੂੰ ਆਪਣੇ ਗੁਰੂ ਤੇ ਮਾਣ ਰੱਖ ਕੇ ਤੁਰੀ, ਲੱਖਾਂ ਬਾਹਾਂ ਤੇਰੇ ਅੰਗੇਸਟ ਖੜੀਆਂ ਹੋ ਜਾਣ ਤਾਂ ਵੀ ਤੇਰਾ ਕੁਝ ਵਿਗਾੜ ਨਹੀਂ ਸਕਦੀਆਂ, ਜੇ ਗੁਰੂ ਤੇਰੇ ਵੱਲ ਹੈ। ਪਰ ਸੱਜਣਾ ਮਾਣ ਨਾ ਕਰੀ, ਜੇ ਗੁਰੂ ਤੇਰੇ ਵੱਲ ਖਲੋ ਗਿਆ। ਫਿਰ ਪਾਤਸ਼ਾਹ ਨੇ ਬਚਨ

0: ਕਿਆ ਕਿੱਜੇ, ਕਹਿੰਦੇ ਲੱਖਾਂ ਬਾਹਾਂ ਵੀ ਤੇਰਾ ਕੁਝ ਨਹੀਂ ਵਿਗਾੜ ਸਕਦੇ ਜੇ ਗੁਰੂ ਤੇਰੇ ਵੱਲ ਖੜੇ। ਪਰ ਗੁਰੂ ਉਹਦੇ ਵੱਲ ਖੜੇ ਜਿਹੜਾ ਸਿੱਖ ਸਭ ਕੁਝ ਕਰਕੇ ਮਨ ਵਿੱਚ ਹੈ ਸਤਿਗੁਰ ਕੈ ਪਾਸ ਤੇ ਸੇਵਕ ਕੈ ਕਾਰਜ ਰਾਸ, ਸੇਵਾ ਕਰਤ ਹੋਏ ਨਿਹ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ। ਔਰ ਸਾਧ ਸੰਗਤ ਫਿਰ ਸਿੱਖ ਨੇ ਜਿੱਥੋਂ ਗੁਣ ਮਿਲੇ ਉੱਥੋਂ ਗੁਣ ਸਿੱਖਣੇ, ਗੁਰਸਿੱਖੀ ਦੀ ਨਿਸ਼ਾਨੀ ਇਹ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇੱਕ ਸ਼ਬਦ ਹੈ, ਉਹ ਪਾਤਸ਼ਾਹ ਨੇ ਲਿਖਿਆ, ਰਾਗ ਸੂਹੀ ਸ਼ੰਤ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸ਼ਬਦ ਸ਼ੁਰੂ ਹੁੰਦਾ, ਗੁਣਾ ਕਾ ਹੋਵੇ ਵਾਸਲਾ ਕਡ ਵਾਸ ਲੀਜੈ, ਜੇ ਗੁਣ ਹੋਵਨ ਸਾਜ ਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗੁਣ ਚੱਲੀਏ, ਪਹਿਰੇ ਪਾ ਟੰਬਰ ਕਰ ਅਡੰਬਰ, ਜਾਏ ਆਪਣਾ ਪਿੜ ਮੱਲੀਏ, ਜਿੱਥੇ ਜਾਏ ਵਹੀਏ ਭਲਾ ਕਹੀਏ, ਝੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲੀਜੈ। ਝੋਲ ਅੰਮ੍ਰਿਤ ਪੀਜੈ ਦਾ ਅਰਥ ਪਤਾ ਕੀ ਹੈ, ਦੁਨੀਆ ਵਿੱਚ ਸਾਰੀ ਦੁਨੀਆ ਪਰਫੈਕਟ ਨਹੀਂ ਹੈ, ਇਹ ਯਾਦ ਰੱਖਿਓ। ਸੰਸਾਰ ਵਿੱਚ ਸਾਰੇ ਲੋਕਾਂ ਵਿੱਚ ਗੁਣ ਨਹੀਂ ਹੈ ਔਰ ਸਾਰੇ ਲੋਕਾਂ ਵਿੱਚ ਔਗਣ ਨਹੀਂ ਹੈ, ਇਹ ਸੰਸਾਰ ਗੁਣਾਂ ਤੇ ਔਗਣਾਂ ਦਾ ਸੁਮੇਲ ਹੈ। ਇਹ ਦੁਨੀਆ ਵਿੱਚ ਸਾਰੇ ਮੰਦੇ ਲੋਕ ਨਹੀਂ ਤੇ ਸਾਰੇ ਚੰਗੇ ਵੀ ਨਹੀਂ ਹੈ। ਪਾਤਸ਼ਾਹ ਨੇ ਕਿਹਾ ਗੁਰਸਿੱਖੀ ਦੀ ਨਿਸ਼ਾਨੀ ਹੈ ਭਾਈ, ਉਹ ਝੋਲ ਅੰਮ੍ਰਿਤ ਬੀਜੇ ਦਾ ਅਰਥ ਹੈ, ਜਦੋਂ ਆਪਾਂ ਖੇਤਾਂ ਵਿੱਚ ਜਿੱਥੇ ਚਬੱਚਾ ਹੁੰਦਾ ਨਾ ਮੋਟਰ ਦਾ ਟਿਊਬਵੈਲ ਦਾ, ਉੱਥੇ ਥੋੜਾ ਜਿਹਾ ਜੇ ਤੇ ਪੱਕਾ ਬਣਾਇਆ ਹੋਵੇ ਚਲਾ ਉਹਦੇ ਵਿੱਚ ਪਾਣੀ ਰਹਿੰਦਾ, ਜੇ ਪੱਕਾ ਨਾ ਹੋਵੇ ਤੇ ਕਿਸਾਨ 10-20-25 ਟੱਕ ਲਾ ਕੇ ਨਾ ਕਈ ਦੇ ਉਹ ਪੁੱਟ ਕੇ ਟੋਆ ਬਣਾਇਆ ਹੁੰਦਾ, ਉਹਦੇ ਵਿੱਚ ਪਾਣੀ ਖੜਾ ਰਹਿੰਦਾ ਥੋੜੀ ਦੇਰ। ਜਿੱਥੇ ਮੋਟਰ ਦੀ ਟਿਊਬਵੈਲ ਦੀ ਧਾਰ ਪੈਂਦੀ ਉਹ ਡੂੰਘੀ ਜਗ੍ਹਾ ਪਾਣੀ ਖੜਾ ਹੁੰਦਾ, ਉੱਥੋਂ ਖੇਤਾਂ ਨੂੰ ਲੱਗਦਾ। ਅੱਛਾ, ਜਦੋਂ ਟਿਊਬਵੈਲ ਬੰਦ ਕਰ ਦਿਓ 5-10 ਦਿਨ ਤੁਸੀਂ ਮੋਟਰ ਟਿਊਬਵੈਲ ਨਾ ਚਲਾਓ, ਉਹ ਜਿਹੜਾ ਪਾਣੀ ਖੜਾ ਹੁੰਦਾ ਉਹਦੇ ਉੱਤੇ ਹਰੇ ਰੰਗ ਦੀ ਕਾਈ ਜੰਮ ਜਾਂਦੀ ਹੈ, ਹਰੇ ਰੰਗ ਉੱਪਰੋਂ ਹਰੇ ਰੰਗ ਦੀ ਕਾਈ ਜੰਮੀ ਹੋਈ ਹੈ। ਥੋੜੇ ਦਿਨਾਂ ਬਾਅਦ ਜਾਓ ਉਹ ਹੱਥ ਨਾਲ ਹਰੇ ਰੰਗ ਦੀ ਕਾਈ ਪਰਾਂ ਹਟਾ ਦਿਓ, ਥੱਲਿਓਂ ਪਾਣੀ ਬਿਲਕੁਲ ਸਾਫ਼ ਸ਼ੁੱਧ ਸਾਫ਼ ਨਜ਼ਰ ਆਏਗਾ। ਉੱਪਰ ਹਰੇ ਰੰਗ ਦੀ ਕਾਈ ਜੰਮ ਗਈ ਹੈ, ਥੱਲੇ ਪਾਣੀ ਬਿਲਕੁਲ ਸਾਫ਼ ਹੈ, ਉਹਨੂੰ ਹੱਥ ਨਾਲ ਪਰਾਂ ਕਰਕੇ ਉਹ ਪਾਣੀ ਵਰਤੋਂ ਵਿੱਚ ਲਿਆਂਦਾ ਜਾ ਸਕਦਾ। ਏਦਾਂ ਪਾਤਸ਼ਾਹ ਨੇ ਕਿਹਾ ਝੋਲ ਅੰਮ੍ਰਿਤ ਪੀਜੈ, ਦੁਨੀਆਂ ਵਿੱਚ ਔਗਣ ਬਹੁਤ ਨੇ, ਇਹਨਾਂ ਨੂੰ ਪਰਾਂ ਕਰਕੇ ਗੁਣ ਕੱਢ ਲਈ, ਤੂੰ ਔਗਣਾਂ ਤੋਂ ਪੀ ਲੈ। ਲੋਕਾਂ ਵਿੱਚ ਔਗਣ ਬਹੁਤ ਹੋਣਗੇ ਭਾਈ, ਝੋਲ ਅੰਮ੍ਰਿਤ ਪੀਜੇ ਦਾ ਅਰਥ ਹੈ ਔਗਣ ਪਰੇ ਕਰਕੇ ਗੁਣ ਸਿੱਖ, ਜਿਹਦੇ ਵਿੱਚ ਗੁਣ ਹੈ ਉਹ ਗੁਣ ਸਿੱਖ ਲਈ, ਇੱਕ ਦਿਨ ਤੂੰ ਗੁਣਵਾਨ ਬਣ ਜਾਏਗਾ। ਜਿੱਦਣ ਤੇਰੇ ਵਿੱਚ ਗੁਣ ਵਸ ਗਏ ਉਦਣ ਤੇਰੀ ਗੁਣ ਨਿਧਾਨ ਰੱਬ ਨਾਲ ਬਣ ਜਾਏਗੀ। ਗੁਣ ਨਿਧਾਨ ਦੇ ਘਰ ਪ੍ਰਵਾਨ ਹੋਣ ਲਈ ਗੁਣਵਾਨ ਬਣਨਾ ਪੈਣਾ, ਉਹ ਗੁਣ ਸਿੱਖਣ ਵਾਸਤੇ ਬਿਰਤੀ ਗੁਰੂ ਕੋਲੋਂ ਸਿੱਖਣੀ ਪਏਗੀ, ਔਗਣਾਂ ਨੂੰ ਛੱਡ ਕੇ ਗੁਣ ਸਿੱਖ। ਇਹਨੂੰ ਮਹਾਰਾਜ ਕਹਿੰਦੇ ਜਿੱਥੇ ਜਾਏ ਵਹੀ ਹੈ ਭਲਾ ਕਹੀ ਹੈ। ਭਾਈ ਜਿੱਥੇ ਜਾ ਕੇ ਬੈਠੋ ਉੱਥੇ ਭਲੀ ਗੱਲ ਕਰੋ, ਤੁਸੀਂ ਭਲੀ ਗੱਲ ਸ਼ੁਰੂ ਕਰੋਗੇ ਮੋਹਰਿਓਂ ਭਲੀ ਗੱਲ ਆਏਗੀ, ਤੁਸੀਂ ਮਾੜੀ ਗੱਲ ਸ਼ੁਰੂ ਕਰੋਗੇ ਉਹਨੇ ਦੂਜੇ ਕੋਲ 20 ਪਈਆਂ ਹੁੰਦੀਆਂ ਉਹ ਸ਼ੁਰੂ ਕਰ ਲੈਂਦਾ ਆਪਣੀ। ਫਿਰ ਜਿਹੜਾ ਬੰਦਾ ਜਿਹੜੀ ਗੱਲ ਸ਼ੁਰੂ ਕਰ ਲਏ ਉੱਦਾਂ ਦੀਆਂ ਗੱਲਾਂ ਚੱਲ ਪੈਂਦੀਆਂ ਸਭਾ ਵਿੱਚ। ਜਿਹੜੀ ਗੱਲ ਤੁਸੀਂ ਸ਼ੁਰੂ ਕਰਦੇ ਹੋ ਸਾਹਮਣੇ ਖਲੋਤੇ 2-4-5 ਬੰਦਿਆਂ ਦੇ ਦਿਮਾਗ ਵਿੱਚ ਉਹਦੇ ਨਾਲ ਰਿਲੇਟਡ ਗੱਲਾਂ ਚੱਲ ਪੈਣਗੀਆਂ, ਜਿੱਦਾਂ ਦੀ ਤੁਸੀਂ ਗੱਲ ਕਰ ਰਹੇ ਹੋ ਸਾਹਮਣੇ ਵਾਲੇ ਦੇ ਦਿਮਾਗ ਵਿੱਚ ਉਹਦੇ ਨਾਲ ਰਿਲੇਟਡ ਗੱਲ ਚੱਲ ਰਹੀ ਹੋਏਗੀ, ਤੁਹਾਡੀ ਬੰਦ ਹੋਏਗੀ, ਉਹਨੇ ਗੱਲ ਸ਼ੁਰੂ ਕਰ ਦੇਣੀ। ਅੱਛਾ, ਜੇ ਭਲੀ ਗੱਲ ਕਰੋਗੇ ਸਾਹਮਣੇ ਵੀ ਭਲੀ ਗੱਲ ਹੋਏਗੀ। ਇਹਨੂੰ ਫਿਰ ਮਹਾਰਾਜ ਨੇ ਕਿਹਾ ਜਿੱਥੇ ਜਾਏ ਵਹੀ ਹੈ ਭਲਾ ਕਹੀ, ਝੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲੀਜੈ। ਭਾਈ ਤੂੰ ਗੁਣ ਸਿੱਖ ਲਈ, ਔਗਣਾਂ ਵੱਲ ਧਿਆਨ ਨਾ ਦੇਈ। ਭਾਈ ਗੁਰਦਾਸ ਸਾਹਿਬ ਜੀ ਨੇ ਉਦਾਹਰਨ ਬਹੁਤ ਪਿਆਰੀ ਦਿੱਤੀ, ਕਹਿੰਦੇ ਮੋਰ ਦੇ ਖੰਭ ਬੜੇ ਸੋਹਣੇ ਨੇ, ਮੋਰ ਦੀ ਕਲਗੀ ਬੜੀ ਸੋਹਣੀ ਹੈ, ਮੋਰ ਦੀ ਆਵਾਜ਼ ਬੜੀ ਸੋਹਣੀ ਹੈ, ਮੋਰ ਦੀ ਚੁੰਝ ਬੜੀ ਸੋਹਣੀ ਹੈ, ਮੋਰ ਦੇ ਖੰਭਾਂ ਦਾ ਰੰਗ ਬੜਾ ਸੋਹਣਾ, ਪਰ ਇੱਕ ਔਗਣ ਹੈ ਮੋਰ ਦੇ ਪੈਰ ਬੜੇ ਭੈੜੇ ਨੇ। ਸੱਜਣਾ ਤੂੰ ਪੈਰਾਂ ਤੋਂ ਕੀ ਲੈਣਾ, ਤੂੰ ਗੁਣ ਵੇਖੀ ਉਹਦੇ, ਇੱਕੋ ਹੀ ਔਗਣ ਹੈ। ਜੇ ਕੋਈ ਮੋਰ ਦੇ ਪੈਰਾਂ ਵੱਲ ਵੇਖ ਕੇ ਉਹਦੇ ਸਾਰੇ ਗੁਣਾਂ ਨੂੰ ਰੱਦ ਕਰਦੇ, ਉਹਦੇ ਖੰਭ ਵੇਖ ਕਿੰਨੇ ਰੰਗਾਂ ਨਾਲ ਭਰੇ ਹੋਏ ਨੇ, ਕਿੰਨੇ ਸੋਹਣੇ ਨੇ ਰੰਗ ਵਾਲੇ ਖੰਭ ਉਹਦੇ, ਉਹਦੇ ਬੋਲ ਕਿੰਨੇ ਸੋਹਣੇ ਨੇ, ਉਹਦੀ ਕਲਗੀ ਕਿੰਨੀ ਸੋਹਣੀ ਹੈ, ਉਹ ਮੋਰ ਦੀਆਂ ਅੱਖਾਂ ਵੇਖ ਕਿੰਨੀਆਂ ਸੋਹਣੀਆਂ ਨੇ, ਤੂੰ ਉਹਦੇ ਪੈਰਾਂ ਤੋਂ ਕੀ ਲੈਣਾ, हां उहदे पैर जरूर माड़े ने पर पैरां वल वेख के उहदी निंदिया ना करी। फिर अगली उदाहरण दित्ती, कहिंदे अंब दे दरख्त दी छां बड़ी सोहणी है, अंब दा फल बड़ा मिठा है। दरख्त दी छां बड़ी संघणी हुंदी है, अंब दा फल बड़ा मिठा हुंदा है, अंब दा फल गुणकारी है, उहनूं बाणी दे अंदर अमृत फल कहा है। कहिंदे कोई औगण है, उह पता की अंब दी गिटक बड़ी कौड़ी है, कहिंदे तूं उहदे तों की लैणा, उहदे गुण वेख्या कर। इहदा मतलब हर बंदे विच जे गुण है, एक अद्धा औगण भी होएगा। जे औगणा वल ध्यान दोगे ना फिर गुण नहीं सीख सकोगे। गुरसिख नूं हुक्म इक्को ही है, गुणा का होवे वासला कड वास लीजे। तू गुण सीखने ने एक दिन गुरु दे घर विच प्रवान हो जाएगा, औगणा वल ध्यान ना दे। फिर भाई गुरदास साहब ने उदाहरण दी, कहिंदे गुलाब दा फुल बड़ा सोहना, गुलाब दे फुल दी खुशबू बड़ी सोहनी है, पंखड़ियां बड़ियां सोहनियां ने, ਉਹ ਗੁਲਾਬ ਦਾ ਜਲ ਬਣਦਾ, ਗੁਲਾਬ ਦਾ ਸੰਦਲ ਮਹਿੰਦਾ ਮਹਿੰਗਾ ਵਿਕਦਾ ਹੈ। ਇੰਨੇ ਗੁਣ ਗੁਲਾਬ ਦੇ ਫੁੱਲ ਵਿੱਚ ਨੇ, ਪਰ ਇੱਕ ਔਗਣ ਹੈ ਜਿੱਥੇ ਗੁਲਾਬ ਦਾ ਫੁੱਲ ਲੱਗਾ ਉੱਥੇ ਨਾਲ ਕੰਡਾ ਲੱਗਾ ਹੋਇਆ। ਕਹਿੰਦੇ ਤੂੰ ਕੰਡਿਆਂ ਵੱਲ ਨਾ ਵੇਖੀ, ਤੂੰ ਗੁਣ ਵੇਖੀ। ਏਦਾਂ ਜਿੱਥੋਂ ਕਿਤੋਂ ਗੁਣ ਮਿਲੇ ਉਹ ਗੁਰੂ ਦਾ ਗਿਆਨ ਸਿੱਖ ਲੈਣਾ ਚਾਹੀਦਾ, ਔਗਣਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਸਾਧ ਸੰਗਤ ਮਾਫ਼ ਕਰਿਓ, ਅਸੀਂ ਗੁਰਦੁਆਰੇ ਆ ਕੇ ਵੀ ਔਗਣ ਵੇਖੀਦੇ ਨੇ, ਫਿਰ ਦੱਸੋ ਕੌਣ ਸਾਨੂੰ ਪਾਰ ਲਗਾਵੇ। ਗੁਰਦੁਆਰੇ ਆ ਕੇ ਵੀ ਜੇ ਕੋਈ ਮਾੜੇ ਬੰਦੇ ਦਿਸ ਰਹੇ ਨੇ, ਇਹਦੇ ਵਿੱਚ ਕਸੂਰ ਹੁਣ ਗੁਰੂ ਦਾ ਨਹੀਂ ਹੈ, ਸਾਡੇ ਵੇਖਣ ਦਾ ਕਸੂਰ ਹੈ। ਤੂੰ ਚੰਗਿਆਂ ਵੱਲ ਧਿਆਨ ਦੇ, ਜੇ ਜਾ ਕੇ ਗੁਰੂ ਦੇ ਲੰਗਰ ਵਿੱਚ ਕਮੀਆਂ ਕੱਢਣੀਆਂ ਨੇ, ਜੇ ਔਗਣ ਕੱਢਣੇ ਨੇ, ਫਿਰ ਭਾਈ ਤੈਨੂੰ ਔਗਣ ਤਾਂ ਬਹੁਤ ਦਿਸ ਜਾਣਗੇ, ਪਰ ਯਾਦ ਰੱਖੀ ਆਲੇ ਦੁਆਲੇ ਬਹੁਤ ਔਗਣ ਹੋ ਸਕਦੇ ਨੇ। ਜਿਹਨੂੰ ਤੂੰ ਮੱਥਾ ਟੇਕਣ ਆਇਆ, ਗੁਣ ਨਿਧਾਨ ਗੁਰੂ ਗ੍ਰੰਥ ਸਾਹਿਬ ਗੁਣਾਂ ਦਾ ਖਜ਼ਾਨਾ, ਤੇਰੇ ਗੁਰੂ ਵਿੱਚ ਕੋਈ ਕਮੀ ਨਹੀਂ ਹੈ, ਤੂੰ ਬੰਦਿਆਂ ਦੀਆਂ ਕਮੀਆਂ ਤੋਂ ਕੀ ਲੈਣਾ। ਜਿਹੜੇ ਗੁਰੂ ਨੂੰ ਮੱਥਾ ਟੇਕਣ ਆਇਆ ਉਹ ਪੂਰਾ ਹੈ, ਤੂੰ ਬੰਦਿਆਂ ਤੋਂ ਕੀ ਲੈਣਾ। ਤੇਰਾ ਧਿਆਨ ਆਪਣੇ ਗੁਰੂ ਵੱਲ ਹੋਣਾ ਚਾਹੀਦਾ। ਭਾਈ ਗੁਰਦਾਸ ਸਾਹਿਬ ਦੇ ਬਚਨ ਬੜੇ ਪਿਆਰੇ ਨੇ, ਸੁਣਿਓ। ਉਹਨਾਂ ਕਵਿਤਾ ਇੱਥੋਂ ਸ਼ੁਰੂ ਕੀਤਾ, ਜੈਸ ਨੈਣ ਬੈਣ ਪੰਖ ਸੁੰਦਰ ਸਰ ਵੰਗ ਮੋਰ। ਕਹਿੰਦੇ ਅੱਖਾਂ ਬੜੀਆਂ ਸੋਹਣੀਆਂ ਮੋਰ ਦੀਆਂ, ਕਲਗੀ ਸੋਹਣੀ ਹੈ, ਖੰਭਾਂ ਦੇ ਰੰਗ ਸੋਹਣੇ ਨੇ, ਮੋਰ ਬੋਲਦਾ ਬਹੁਤ ਵਧੀਆ ਹੈ। ਇੱਕੋ ਹੀ ਔਗਣ ਹੈ, ਤਾਂ ਕਿ ਪੱਗ ਔਰ ਦੇਖ ਦੋਖ ਨਾ ਵਿਚਾਰੀ ਹੈ, ਉਹਦੇ ਪੈਰਾਂ ਵੱਲ ਵੇਖ ਕੇ ਔਗਣ ਨਾ ਵਿਚਾਰ। ਤਾਂ ਕਿ ਪੱਗ ਦੇਖ ਦੋਖ ਦੋਖ ਨਾ ਵਿਚਾਰੀ ਹੈ, ਸੰਦਲ ਸੁਗੰਧ ਅਤ ਕੋਮਲ ਕਮਲ ਜੈਸੇ। ਕਹਿੰਦੇ ਕਿੰਨਾ ਸੋਹਣਾ ਬੂਟਾ ਹੈ ਭਾਈ, ਗੁਲਾਬ ਦਾ ਫੁੱਲ ਕਿੰਨਾ ਸੋਹਣਾ ਹੈ, ਪਰ ਇੱਕ ਔਗਣ ਹੈ। ਕੰਟਕ ਬਿਲੋਕ ਨਾ ਔਗਣ ਉਹ ਰਤਾਰੀ ਹੈ, ਕੰਡਾ ਵੇਖ ਕੇ ਉਹਦੇ ਔਗਣਾਂ ਦੀ ਗੱਲ ਨਾ ਕਰ, ਉਹਦੇ ਗੁਣਾਂ ਵੱਲ ਧਿਆਨ ਦੇ, ਉਹਦੇ ਔਗਣ ਵੱਲ ਧਿਆਨ ਨਾ ਦੇ। ਭਾਈ ਗੁਰਦਾਸ ਜੀ ਨੇ ਬਚਨ ਲਿਖਿਆ, ਕਹਿੰਦੇ ਸੰਦਲ ਸੁਗੰਧਤ ਕੋਮਲ ਕਮਲ ਜੈਸੇ, ਕੰਟਕ ਬਿਲੋਕ ਨਾ ਔਗਣ ਔਰ ਧਾਰੀ ਹੈ, ਜੈਸੇ ਅੰਮ੍ਰਿਤ ਫਲ ਮਿਸਟ ਗੁਨਾਦ ਸਵਾਦ। ਕਹਿੰਦੇ ਦੇਖੋ ਅੰਬ ਦਾ ਫਲ ਕਿੰਨਾ ਮਿੱਠਾ ਹੈ, ਦਰਖਤ ਦੀ ਛਾਂ ਕਿੰਨੀ ਸੰਘਣੀ ਹੈ, ਲੱਕੜ ਕਿੰਨੀ ਪੱਕੀ ਹੈ, ਉਹ ਇੰਨੇ ਗੁਣ ਇੱਕੋ ਹੀ ਔਗਣ ਹੈ। ਤਾਂ ਕਿ ਬੀਜ ਕਰਵਾਈ ਕੇ ਬੁਰਾਈ ਨਾ ਵਿਚਾਰੀ ਹੈ। ਕਹਿੰਦੇ ਜੇ ਉਹਦੀ ਗਿਟਕ ਕੌੜੀ ਹੈ, ਤੂੰ ਗਿਟਕ ਤੋਂ ਕੀ ਲੈਣੇ, ਤੂੰ ਬੀਜ ਤੋਂ ਕੀ ਲੈਣੇ, ਤੂੰ ਉਹਦੇ ਗੁਣ ਵੇਖਿਆ ਕਰ। ਆਖਰੀ ਗੱਲ ਫਿਰ, ਤੈਸੇ ਗੁਰ ਗਿਆਨ ਦਾਨ ਸਭ ਹੂਸੇ ਮੰਗ ਲੀਜੈ, ਬੰਦਨਾ ਸਕਲ ਭੂਤ ਨਿੰਦਾ ਨਾ ਤਕਾਰੀ ਹੈ। ਕਹਿੰਦੇ ਏਦਾਂ ਗੁਰੂ ਦਾ ਗਿਆਨ ਜਿੱਥੋਂ ਮਿਲਦਾ ਹੈ ਮੰਗ ਲੈਣਾ ਚਾਹੀਦਾ, ਭਾਵੇਂ ਤੈਨੂੰ ਬੰਦਨਾ ਨਮਸਕਾਰ ਕਰਕੇ ਮੰਗਣਾ ਪਵੇ, ਉਹ ਜਿੱਥੋਂ ਗੁਰੂ ਦਾ ਗਿਆਨ ਮਿਲਦਾ ਹੱਥ ਜੋੜ ਕੇ ਲੈ ਲਈਦਾ। ਔਗਣਾਂ ਦੀ ਗੱਲ ਨਹੀਂ ਕਰੀਦੀ, ਔਗਣ ਬਹੁਤ ਹੈ ਦੁਨੀਆਂ 'ਚ। ਫਿਰ ਤੁਸੀਂ ਕਹੋਗੇ ਵੀ ਔਗਣ ਦੀ ਗੱਲ ਨਹੀਂ ਕਰਨੀ ਚਾਹੀਦੀ। ਕਈ ਬੰਦੇ ਸਾਨੂੰ ਸਵਾਲ ਕਰਦੇ, ਕਹਿੰਦੇ ਫਿਰ ਮਾੜਿਆਂ ਨੂੰ ਮਾੜੇ ਰਹਿਣ ਦੇਣਾ ਚਾਹੀਦਾ, ਫਿਰ ਮਾੜੇ ਬੰਦੇ ਦੀ ਗੱਲ ਨਹੀਂ ਕਰਨੀ ਚਾਹੀਦੀ। ਹਾਂ, ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ ਭਾਈ ਔਗਣਾਂ ਦੀ ਗੱਲ ਕਰਨੀ ਚਾਹੀਦੀ। ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ ਔਗਣਾਂ ਦੀ ਗੱਲ ਕਰਨੀ ਚਾਹੀਦੀ ਹੈ, ਹਰ ਸਿੱਖ ਨੂੰ ਔਗਣਾਂ ਦੀ ਗੱਲ ਕਰਨੀ ਚਾਹੀਦੀ ਹੈ। ਜਦੋਂ ਤੁਸੀਂ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਹੁਕਮਨਾਮਾ ਸਰਵਣ ਕਰੋਗੇ ਨਾ, ਜਦੋਂ ਵੀ ਪ੍ਰਕਾਸ਼ ਹੁੰਦਾ ਅੰਮ੍ਰਿਤ ਵੇਲੇ, ਉਦੋਂ ਵੇਖਿਓ ਸਵਈਏ ਪੜ੍ਹਨ ਵਾਲੇ ਵੱਖਰੇ ਵੱਖਰੇ ਸਵਈਏ ਪੜ੍ਹਨਗੇ, ਸਵਈਏ ਮਹੱਲੇ ਤੀਜੇ ਕੇ, ਸਵਈਏ ਮਹੱਲੇ ਚੌਥੇ ਕੇ, ਉਹਦੇ ਵਿੱਚੋਂ ਇੱਕ ਇੱਕ ਦੋ ਦੋ ਸਵਈਏ ਪੜ੍ਹਨਗੇ, ਕਿਉਂਕਿ ਉਹ ਪੈਸਕਾਰ ਨੇ ਮਹਾਰਾਜ ਦੇ। ਜਦੋਂ ਹੁਕਮਨਾਮਾ ਪੜ੍ਹਿਆ ਜਾਣੇ, ਉਦੋਂ ਹੁਕਮਨਾਮਾ ਸਾਹਿਬ ਲੈਣ ਤੋਂ ਪਹਿਲਾਂ ਜਿਹੜੇ ਸਿੰਘ ਸਾਹਿਬ ਪ੍ਰਕਾਸ਼ ਕਰਕੇ ਹੁਕਮਨਾਮਾ ਲੈਣਗੇ, ਉਦੋਂ ਆਹ ਪੰਕਤੀ ਆ ਸਵਈਆ ਗੁਰੂ ਰਾਮਦਾਸ ਮਹਾਰਾਜ ਦਾ ਜ਼ਰੂਰ ਪੜ੍ਹਨਗੇ। ਉਹਦੇ ਵਿੱਚ ਸਿੱਧਾ ਸੰਦੇਸ਼ ਹੈ, ਉਹ ਸਿੱਖਾ ਔਗਣਾਂ ਦੀ ਗੱਲ ਕਰਨੀ ਚਾਹੀਦੀ ਹੈ, ਔਗਣਾਂ ਦੀ ਗੱਲ ਹਰ ਸਿੱਖ ਨੂੰ ਕਰਨੀ ਚਾਹੀਦੀ ਹੈ, ਪਰ ਕਿਸੇ ਦੂਜਿਆਂ ਦੇ ਔਗਣਾਂ ਦੀ ਗੱਲ ਨਾ ਕਰ। ਜਦੋਂ ਔਗਣ ਦੀ ਗੱਲ ਕਰਨੀ ਫਿਰ ਪਤਾ ਕੀ ਕਹਿ, ਹਮ ਅਵਗਣ ਭਰੇ ਇੱਕ ਗੁਣ ਨਾਹੀਂ। ਕਿਸੇ ਦੇ ਔਗਣਾਂ ਦੀ ਗੱਲ ਥੋੜੀ ਕਰਨੀ, ਔਗਣਾਂ ਦੀ ਗੱਲ ਕਰ, ਆਪਣਿਆਂ ਦੀ ਕਰ। ਬਸ ਇੱਕ ਮਿੰਟ ਲਈ ਧਿਆਨ ਧਰੀ, ਆਪੇ ਹੀ ਅੰਦਰੋਂ ਆਵਾਜ਼ ਨਿਕਲੇਗੀ, ਹਮ ਅਵਗਣ ਭਰੇ ਇੱਕ ਗੁਣ ਨਾਹੀਂ, ਪੜੋ ਅੰਮ੍ਰਿਤ ਛਾਡ ਵੇਖੇ ਵੇਖ। ਜਦੋਂ ਇਹ ਅਰਦਾਸ ਕਰਾਂਗੇ ਫਿਰ ਸਾਧ ਸੰਗਤ ਗੁਰੂ ਤੁਹਾਡੇ ਅੰਦਰੋਂ ਬੋਲੇਗਾ, ਆਵਾਜ਼ ਦੇ ਕੇ ਗੁਰੂ ਕਹੇਗਾ, ਉਹ ਭੁੱਲੇ ਮਨਾ, ਅੱਜ ਜੋ ਹੋ ਗਿਆ ਕੱਲ ਕਪਟ ਨਾ ਕਰੀ, ਅੱਜ ਜੋ ਹੋ ਗਿਆ ਕੱਲ ਕਪਟ ਨਾ ਕਰੀ, ਕੱਲ ਕਪਟ ਨਾ ਕਰੀ। ਪਤਾ ਕਿਉਂ? ਜੋ ਤੂੰ ਕਰ ਰਿਹਾ ਲਿਖਤ ਤੈਨੂੰ ਹੀ ਦੇਣਾ ਪੈਣਾ, ਤੇਰੇ ਤੋਂ ਪੁੱਛਿਆ ਜਾਣਾ। ਜਦੋਂ ਆਪਣੇ ਔਗਣਾਂ ਦੀ ਵਿਚਾਰ ਕਰਾਂਗੇ ਨਾ, ਕਿਸੇ ਦੇ ਔਗਣਾਂ ਦੀ ਨਹੀਂ, ਆਪਣੇ ਔਗਣਾਂ ਦੀ, ਫਿਰ ਅੰਦਰੋਂ ਆਵਾਜ਼ ਆਏਗੀ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੀਰਾ ਤੇਰੇ ਜੀ ਪਹਿਲੀ ਜੈ। ਜਦੋਂ ਸਾਧ ਸੰਗਤ ਗੁਣਾਂ ਦੀ ਗੱਲ ਕਰਾਂਗੇ, ਔਗਣ ਆਪਣਿਆਂ ਦੀ ਗੱਲ ਕਰਾਂਗੇ, ਫਿਰ ਤੁਹਾਨੂੰ ਗੁਣਵਾਨ ਬੰਦੇ ਮਿਲਣਗੇ ਦੁਨੀਆਂ 'ਚ। ਬਹੁਤ ਕਹਾਵਤਾਂ ਤੁਸੀਂ ਬਚਪਨ ਵਿੱਚ ਸੁਣੀਆਂ ਹੋਣਗੀਆਂ, ਜਿੱਥੇ ਚਾਹ ਉੱਥੇ ਰਾਹ। ਜਿਹੋ ਜੇ ਅੰਦਰ ਚਾਹਨਾ ਪੈਦਾ ਹੋਏਗੀ, ਉਦਾਂ ਦੇ ਰਾਹ ਮਿਲਣਗੇ। ਜੇ ਗੁਣਾਂ ਦੀ ਗੱਲ ਕਰਾਂਗੇ, ਗੁਣਵਾਨ ਮਿਲਣਗੇ। ਔਗਣਾਂ ਦੀ ਗੱਲ ਕਰੋਗੇ, ਔਗਣਾਂ ਵਾਲੇ ਦਿਸਣੇ ਸ਼ੁਰੂ ਹੋਣਗੇ। ਇਹਦੇ ਉੱਤੇ ਸਾਧ ਸੰਗਤ, ਜਿਹੜੀ ਖਗੋਲ ਤੇ ਭੂਗੋਲ ਵਿਗਿਆਨ ਹੈ ਨਾ, ਵਿਗਿਆਨ ਨੇ ਤਰੱਕੀ ਕਰਕੇ ਇੱਕ ਟੈਲੀਪੈਥੀ ਲੱਭੀ ਹੈ, ਜਿਹੜੀ ਚੀਜ਼ ਨੂੰ ਤੁਸੀਂ ਜ਼ਿਆਦਾ ਵਿਚਾਰ ਕਰੋਗੇ ਤੁਹਾਨੂੰ ਉਹ ਦਿਸਣਗੇ। ਰਾਹ ਜਾਂਦੇ ਆ ਤੁਹਾਡੇ ਮਨ ਵਿੱਚ ਆਵੇ ਵੀ ਲਾਲ ਰੰਗ ਦੀ ਗੱਡੀ ਵੇਖਣੀ ਹੈ, ਤੁਹਾਨੂੰ ਲਾਲ ਰੰਗ ਦੀਆਂ ਗੱਡੀਆਂ ਦਿਸਣਗੀਆਂ। ਜੋ ਮਨ ਵਿੱਚ ਤੁਸੀਂ ਵਿਚਾਰ ਕਰ ਲਈ ਨਾ, ਮਨ ਲੱਭਣ ਲੱਗ ਪਏ, ਤੁਹਾਨੂੰ ਉਹ ਚੀਜ਼ਾਂ ਲੱਭਣਗੀਆਂ। ਔਗਣਾਂ ਦੀ ਗੱਲ ਕਰੋਗੇ, ਔਗਣ ਦਿਸਣਗੇ। ਗੁਣਾਂ ਦੀ ਗੱਲ ਕਰੋਗੇ, ਗੁਣ ਦਿਸਣੇ ਸ਼ੁਰੂ ਹੋਣਗੇ। ਜਿਹਨੇ ਗੁਣ ਸਿੱਖਣੇ ਉਹਨੇ ਰਾਹ ਜਾਂਦੇ ਸ਼ਰਾਬੀ ਤੋਂ ਵੀ ਸਿੱਖ ਲੈਣੇ, ਜਿਹਨੇ ਗੁਣ ਨਹੀਂ ਸਿੱਖਣਾ ਮਾਫ਼ ਕਰਿਓ, ਉਹਨੂੰ ਕਿਸੇ ਸੰਤ ਕੋਲ ਵੀ ਛੱਡ ਦਿਓ, ਗੁਣ ਨਹੀਂ ਸਿੱਖ ਸਕਦਾ, ਕਿਉਂਕਿ ਉਹਦਾ ਧਿਆਨ ਔਗਣਾਂ ਵੱਲ ਰਹਿਣਾ। ਜਿਹਨੇ ਗੁਣ ਸਿੱਖਣੇ ਉਹਨੇ ਰਾਹ ਜਾਂਦੇ ਇੱਕ ਮਾਮੂਲੀ ਜਿਹੇ ਬੰਦੇ ਵਿੱਚੋਂ ਸਿੱਖ ਜਾਣੇ, ਜਿਹਨੇ ਗੁਣ ਨਹੀਂ ਸਿੱਖਣਾ ਉਹਨੂੰ ਕਿਸੇ ਸਾਧ ਕੋਲ ਵੀ ਛੱਡ ਦਿਓ, ਸੰਤ ਕੋਲ ਛੱਡ ਦਿਓ, ਉਹਨੇ ਔਗਣ ਵੇਖ ਕੇ ਕਰਮ ਮੁੜਾਉਣੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 यानी 403-903-0483 ते संपर्क कर सकते हो। M&R Roofing and Siding Limited। प्रोग्राम दा ए हिस्सा तुहाडे तक कैसडी हे इंजरी लॉ तो तारा कैसडी जी दे सहयोग नाल पहुंचाया जा रहा है। इना तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसडी जी नू 403-770-1099 यानी 403-777-1099 ते संपर्क कर सकते हो। कैसडी हे इंजरी ला दा पता है, यूनिट नंबर 1507 14 एवेन्यू साउथ वेस्ट कैलगरी।
0: एक दुकानदार है, वो अपनी हट दुकान चलाउंदा है, सौदे बेचदा है, घर दे सौदे करियाने दी दुकान है। ओहदे कोल ग्राहक रोज दे पक्के लगे होए ने। ਉਹ ਦੁਕਾਨਦਾਰ ਦੀ ਵਿਰਤੀ ਕੀ ਹੈ? ਗੁਣ ਸਿੱਖਦਾ ਔਰ ਗੁਣ ਸਿੱਖਦਿਆਂ ਸਿੱਖਦਿਆਂ ਜਿਹਦੇ ਵਿੱਚੋਂ ਕੋਈ ਗੁਣ ਨਜ਼ਰ ਆਉਂਦਾ ਤੁਸੀਂ ਯਾਦ ਰੱਖਿਓ, ਉਹਦੇ ਹਿਰਦੇ ਤਲ ਤੱਕ ਤੁਹਾਡੀ ਪਹੁੰਚ ਬਣ ਜਾਂਦੀ ਹੈ। ਔਰ ਸਾਧ ਸੰਗਤ, ਉਹ ਗੁਣ ਸਿੱਖਣ ਵਾਲਾ ਦੁਕਾਨਦਾਰ ਲਾਲਾ ਹੈ, ਗੁਣ ਸਿੱਖਣ ਵਾਲਾ ਦੁਕਾਨਦਾਰ ਹੈ। ਇੱਕ ਦਿਨ ਉਹਦੇ ਕੋਲ ਗ੍ਰਾਹਕ ਆਇਆ ਤੇ ਉਹਨੇ ਉਹਨੂੰ ਪੁੱਛਿਆ ਸਨੇਹ ਕਰਕੇ ਵੀ ਤਿੰਨ ਚਾਰ ਦਿਨ ਆਇਆ ਨੀ ਤੂੰ? ਕਿਉਂਕਿ ਜਿਹੜਾ ਪੱਕਾ ਗ੍ਰਾਹਕ ਹੋਵੇ ਉਹਦੇ ਬਾਰੇ ਦੁਕਾਨਦਾਰ ਨੂੰ ਜਾਣਕਾਰੀ ਹੋ ਜਾਂਦੀ। ਉਹਨੇ ਕਿਹਾ ਹਾਂ, ਦੋ ਚਾਰ ਦਿਨ ਕੰਮ ਨਹੀਂ ਮਿਲਿਆ, ਪੈਸੇ ਨਹੀਂ ਸੀ, ਮੈਂ ਦੁਕਾਨ ਤੇ ਆਇਆ ਨਹੀਂ, ਹੁਣ ਮਸਾਂ ਦਿਹਾੜੀ ਲੱਗੀ ਹੈ, ਦੋ ਚੌਂ ਦਿਨਾਂ ਬਾਅਦ ਹੁਣ ਦੋ ਪੈਸੇ ਆਏ ਨੇ ਤੇ ਸੌਦੇ ਲੈਣ ਆ ਗਏ। ਉਹਨੇ ਘਰ ਦੀਆਂ ਚੀਜ਼ਾਂ ਦੱਸੀਆਂ, ਥੋੜ੍ਹੀ ਜਿਹੀ ਦਾਲ ਦੇ ਦਿਓ ਜੀ, ਆਹ ਮਿਰਚ ਮਸਾਲਾ ਦੇ ਦਿਓ, ਦੋ ਚਾਰ ਚੀਜ਼ਾਂ ਰਸੋਈ ਦੀਆਂ ਜੋ ਦੱਸੀਆਂ ਦੁਕਾਨਦਾਰ ਨੇ ਪਾ ਦਿੱਤੀਆਂ। ਹੁਣ ਉਹਨੇ ਪੈਸਿਆਂ ਦਾ ਹਿਸਾਬ ਲਾਇਆ, ਜਿੰਨੇ ਪੈਸੇ ਬਚੇ ਉਹਨਾਂ ਪੈਸਿਆਂ ਦਾ ਉਹਨੇ ਕਿਹਾ ਜੀ ਆਟਾ ਪਾ ਦਿਓ, ਪਹਿਲਾਂ ਰਸੋਈ ਦੇ ਬਾਕੀ ਛੋਟੇ ਛੋਟੇ ਸੌਦੇ ਲੈ ਲੈ, ਜਿੰਨੇ ਪੈਸੇ ਬਚੇ ਨੇ ਆਟਾ ਪਾ ਦਿਓ। ਤੇ ਉਹ ਦੁਕਾਨਦਾਰ ਨੇ ਵੇਖਿਆ ਪੈਸੇ ਥੋੜੇ ਬਚੇ ਨੇ, ਇਹਦਾ ਆਟਾ ਤੇ ਦੋ ਚਾਰ ਬੁੱਕਾਂ ਆਉਣੀਆਂ ਨੇ, ਦੋ ਚਾਰ ਪ੍ਰਸ਼ਾਦੇ ਇੱਕ ਡੰਗ ਦੇ ਬਣ ਜਾਣਗੇ, ਕੱਲ ਕੀ ਖਾਏਗਾ? ਅੱਗੇ ਗਰੀਬ ਵਿਚਾਰੇ ਨੂੰ ਦੋ ਚਾਰ ਦਿਨ ਕੰਮ ਨਹੀਂ ਮਿਲਿਆ। ਕਹਿੰਦੇ ਨੇ ਉਹ ਦੁਕਾਨਦਾਰ ਨੇ ਸੌਦੇ ਤੋਲ ਕੇ ਪਾ ਦਿੱਤੇ ਨੇ, ਜਦੋਂ ਹੁਣ ਆਟਾ ਪਾਉਣ ਲੱਗਾ ਨਾ, ਉਹ ਦੁਕਾਨਦਾਰ ਗੁਣ ਸਿੱਖਣ ਵਾਲੇ, ਤੇ ਜਿਹਦੀ ਵਿਰਤੀ ਗੁਣ ਸਿੱਖਣ ਦੀ ਹੋਵੇ ਉਹਦੇ ਅੰਦਰ ਸਭ ਤੋਂ ਵੱਡਾ ਇੱਕ ਗੁਣ ਆਉਂਦਾ, ਉਹਨੂੰ ਕਹਿੰਦੇ ਨੇ ਦਇਆ। ਦਇਆ, ਦਇਆ ਧਰਮ ਨੂੰ ਪੈਦਾ ਕਰਦੀ ਹੈ, ਤੌਲ ਧਰਮ, ਦਇਆ ਕਾ ਪੂਤ, ਸੰਤੋਖ ਥਾਪ, ਰੱਖਿਆ ਜਨਸੂਤ। ਜੇ ਤੁਸੀਂ ਗੁਣ ਸਿੱਖਣ ਲੱਗ ਪਏ ਤੁਹਾਡੇ ਅੰਦਰ ਦਇਆ ਪੈਦਾ ਹੋ, ਜੇ ਔਗਣ ਵੇਖਣ ਲੱਗ ਪਏ ਦਇਆ ਨਹੀਂ ਪੈਦਾ ਹੋਏਗੀ। ਕਿਸੇ ਦਾ ਇੱਕ ਔਗਣ ਵੀ ਪਤਾ ਲੱਗ ਗਿਆ ਤੁਸੀਂ ਉਹਦੀ ਮਦਦ ਨਹੀਂ ਕਰੋਗੇ, ਕਿਉਂ? ਕਿਉਂਕਿ ਔਗਣ ਦੀ ਚੋਟ ਅੰਦਰ ਆਏਗੀ, ਇਹ ਬੰਦੇ 'ਚ ਮਾੜਾ ਕਰਮ ਹੈ, ਉਹਦੀ ਮਦਦ ਨਹੀਂ ਕਰੋਗੇ। ਦੁਕਾਨਦਾਰ ਦੇ ਮਨ ਵਿੱਚ ਦਇਆ ਆ ਗਈ, ਉਹਨੇ ਤਿੰਨ ਬੁੱਕਾਂ ਭਰ ਕੇ ਆਟੇ ਦੀਆਂ ਪਾਈਆਂ, ਤੋਲ ਪੂਰਾ ਹੋ ਗਿਆ, ਆਪਣੇ ਵੱਲੋਂ ਦੋ ਚਾਰ ਬੁੱਕਾਂ ਹੋਰ ਆਟੇ ਦੀਆਂ ਭਰ ਕੇ ਪਾ ਦਿੱਤੀਆਂ। ਜਦੋਂ ਉਹ ਝੋਲਾ ਆਟੇ ਦਾ ਪਕੜਾਉਣ ਲੱਗਾ ਤੇ ਗ੍ਰਾਹਕ ਮੋਹਰਿਓਂ ਪਤਾ ਕੀ ਕਹਿੰਦਾ? ਇਸ ਗ੍ਰਾਹਕ ਦਾ ਨਾਮ ਇਤਿਹਾਸ ਵਿੱਚ ਲਿਖਿਆ ਭਾਈ ਸ਼ੀਹਾਂ ਉੱਪਲ। ਭਾਈ ਸ਼ੀਹੇ ਨੇ ਦੁਕਾਨਦਾਰ ਨੂੰ ਰੋਕ ਕੇ ਕਿਹਾ, ਕੀ ਗੱਲ ਲਾਲਾ ਜੀ, ਆਟਾ ਸਸਤਾ ਹੋ ਗਿਆ ਕਿ ਤੁਹਾਨੂੰ ਭੁਲੇਖਾ ਲੱਗ ਗਿਆ? ਜਿੰਨੇ ਪੈਸੇ ਬਚੇ ਨੇ ਮੈਨੂੰ ਪਤਾ ਇਹਨਾਂ ਦਾ ਇੰਨਾ ਆਟਾ ਨਹੀਂ ਸੀ ਆਉਣਾ, ਜਾਂ ਤੇ ਤੁਹਾਨੂੰ ਭੁਲੇਖਾ ਲੱਗ ਗਿਆ ਤੇ ਜਾਂ ਫਿਰ ਆਟਾ ਸਸਤਾ ਹੋ ਗਿਆ। ਤੇ ਦੁਕਾਨਦਾਰ ਨੇ ਮੋਹਰਿਓਂ ਜਵਾਬ ਦਿੱਤਾ, ਨਾ ਆਟਾ ਸਸਤਾ ਹੋਇਆ ਨਾ ਮੈਨੂੰ ਭੁਲੇਖਾ ਲੱਗਾ, ਫਿਰ ਵੱਧ ਕਿਉਂ ਪਾ ਦਿੱਤਾ? ਤੇ ਦੁਕਾਨਦਾਰ ਨੇ ਕਿਹਾ, ਜਾਣ ਬੁੱਝ ਕੇ ਪਾ ਦਿੱਤਾ, ਪਤਾ ਕਿਉਂ? ਉਹ ਭਾਈ ਸ਼ੀਹੇ, ਮਸਾਂ ਤੇਰੀ ਤਿੰਨਾਂ ਚੌਂ ਦਿਨਾਂ ਬਾਅਦ ਦਿਹਾੜੀ ਲੱਗੀ ਹੈ, ਘਰ ਨੂੰ ਸੌਦੇ ਤੇ ਆਟਾ ਲੈ ਕੇ ਚੱਲੇ, ਮੈਂ ਦੋ ਚਾਰ ਬੁੱਕਾਂ ਵੱਧ ਇਸ ਲਈ ਪਾ ਦਿੱਤੀਆਂ ਨੇ, ਇੱਕ ਦੋ ਦਿਨ ਤੇਰੇ ਰੱਜ ਕੇ ਹੋਰ ਕੱਲ ਦੀ ਰੋਟੀ ਲੰਘ ਜਾਏਗੀ, ਅੱਜ ਦੇ ਇਹਨਾਂ ਤਿੰਨ ਬੁੱਕਾਂ ਨਾਲ ਬਣਨਾ ਕੀ ਹੈ, ਤਿੰਨ ਪ੍ਰਸ਼ਾਦੇ ਬਣ ਜਾਣਗੇ, ਇਸ ਲਈ ਦੋ ਚਾਰ ਬੁੱਕਾਂ ਵੱਧ ਪਾਈਆਂ ਨੇ, ਕੱਲ ਵੀ ਪ੍ਰਸ਼ਾਦਾ ਤੇਰਾ ਪੱਕ ਜਾਏਗਾ। ਤੇ ਭਾਈ ਸ਼ੀਹੇ ਨੇ ਹੱਥ ਜੋੜ ਕੇ ਕਿਹਾ, ਦੁਕਾਨਦਾਰ ਜੀ, ਜਿਹੜਾ ਆਟਾ ਵੱਧ ਪਾਇਆ ਉਹ ਨਾ ਇਹਨੂੰ ਕੱਢ ਲਓ। ਹੁਣ ਕਿਹਾ, ਕਿਉਂ? ਕਹਿੰਦਾ, ਜੇ ਤੁਸੀਂ ਆਟਾ ਵੱਧ ਪਾਇਆ ਨਹੀਂ ਕੱਢੋਗੇ, ਮਜਬੂਰਨ ਮੈਨੂੰ ਤੁਹਾਡੀ ਦੁਕਾਨ ਬਦਲਣੀ ਪਏਗੀ, ਮੈਂ ਤੁਹਾਡਾ ਪੱਕਾ ਗ੍ਰਾਹਕ ਹੈ, ਹੱਥ ਜੋੜ ਕੇ ਬੇਨਤੀ ਹੈ, ਜਿਹੜਾ ਆਟਾ ਵੱਧ ਪਾਇਆ ਕੱਢ ਲਿਓ। ਪਤਾ ਕਿਉਂ? ਮੈਂ ਕਿਸੇ ਦੇ ਤਰਸ ਤੇ ਜਿਉਣਾ ਨਹੀਂ ਚਾਹੁੰਦਾ, ਅੱਜ ਤੁਹਾਡੇ ਤਰਸ ਤੇ ਰਵਾਂਗਾ, ਕੱਲ ਕਿਸੇ ਹੋਰ ਦੇ ਤਰਸ ਦਾ ਇੰਤਜ਼ਾਰ ਕਰਾਂਗਾ, ਪਰਸੋਂ ਕਿਸੇ ਹੋਰ ਦੇ ਤਰਸ ਦਾ ਇੰਤਜ਼ਾਰ ਕਰਾਂਗਾ, ਨਹੀਂ ਮੈਂ ਤਰਸ ਤੇ ਨਹੀਂ ਜਿਉਣਾ ਚਾਹੁੰਦਾ। ਔਰ ਅਗਲੀ ਗੱਲ, ਮੈਂ ਆਟਾ ਪਤਾ ਕਿਉਂ ਕਢਾ ਰਿਹਾ? मेरे गुरु का हुक्म है, हक पराया नानका उस सुअर उस गाए, गुर पीर हम्मा तां भरे जा मुरदार ना खाए। किसे दा हक खाना मुरदार खान दे बराबर है, ते मेरा गुरु कदे उदी हमी नहीं भरदा दरगाह च। अपना आटा कट ला, मेरे गुरु दा हुक्म है वह दरगाह विच मेरी हमी नहीं भरेगा कदे। जे मैं तेरा हक खान लग पिया ये आटा कट लो, मैं हक हलाल दी कमाई खानी है। दुकानदार ने मजबूर होके वादू पाया आटा कट लिया, हुण भाई शियां वह आटा ते रसोई का समान लैके घर वाल तुर पिया। दुकानदार दे मन च आया मना, वेखा तां सही जिन्ना घाटा लैके गया है, दोमे जी आपने इक्के दी बची है, तीन प्रशादे बन गए। आपे ही कहिंदा है दो तीन दिन कम नहीं मिलिया, सौदे नहीं लैके गया, इहदा मतलब एक दो चार दिन का भुखा होएगा। जिहड़ा बंदा दो तीन दिन का भुखा है उहदे परिवार का तीन प्रशादियां नाल नहीं सर सकदा। मैं जाके वेखा ये तो प्रशादियों लिए लड़ते हो गए, रोटी घर लड़ाई पै जाएगी। वह दुकानदार ने नौकर दुकान से खिलारिया, पैर दबद्या दबद्या ओदी कुली वाल चला गया। शामा पै चुकी सन, ओदे घर वाली ने बेड़े दे खुंजे दीवा बाल दिता है, एक दीवा कुली विच बाल दे। जदों वेख्या भाई शियां घर आया, बड़े अदब नाल ओदे हथ विचों सौदे फड़ के चौंके विच रख लै, घड़े विचों एक पानी का गिलास कढ के पीण लई दिता। भाई शीहां विड़े विच टठी हुई मंजी उत्ते बह गया, ते हुण ओह दुकानदार सब कुछ वेखदा। घरवाली ने पानी घरवाले नूं देण तों बाद, भाई शीहे नूं जल छकाउण तों बाद हथ पल्ला धोता, चौंके विच बह के प्रशादे तिहार करन लग पई। एक वार भी कहा नहीं कि सौदे घट आए ने, एक वार भी कहा नहीं आटा थोड़ा है। पता क्यों? गुरु ने गरीबी जरूर दित्ती है पर सबर बहुत वड्डा दित्ता है। सबर अंदर सावरी तन्ने वै जालेन, हुण नजीक खुदाए दे भेत न किसे देन। ओदे घर वाली ने प्रशादे बनाने शुरू किते, दुकानदार वेखदा है तीन प्रशादे बन गए, थाल विच परोस ले दाल बन गई है। अद्धे घंटे तो वध समा ओ दुकानदार खलो के वेखदा रहा, तीन क प्रशादे बने ने, थाल विच प्रशादे धर ले ने, डोंग विच दाल पा ली है। दोवे जने गोदी विचों ने बच्ची नूं अपनी नूं चुकया होया है, छकन लगे हथ जोड़ के गुरु का नाम लिया, हथ जोड़ के कहा एक ओंकार सतनाम करता पुरख निरभउ निरवैर अकाल मूरत अजुनी सहपंग गुर प्रसाद जप आद सच युगाद सच हैपी सच नानक होसी पी सच। बड़े प्यार नाल पढ़िया सात संगत, ये पाइशियां उपल गुरु नानक दा सिख। श्री गुरु नानक साहब महाराज की सिखी धारण की हुई है, छकन लगे मूल मंत्र पढ़िया, गुरु का नाम लिया, वाहगुरु कहा, छकन लगे। जदों छकन लगे हुण गल की चलती है, घरवाली शीए उपल अपने घरवाली नूं कहिंदी है जी सारा दिन तुसी मेहनत करदे हो, सिर उत्ते भार चुकदे हो, दूजियां दी दिहाड़ी करनी सौखी नहीं हुंदी, अगला पैसे एवें नहीं दिंदा, सवेर तों शामां तक किन्ना पसीना चोंदा, एवें नहीं कोई पैसे दिंदा, मजदूर नूं खड़न नहीं दिंदा, अगला किन्ना पैसे देने ने। जे तुसी औखे होके काम करदे हो तो प्रशादे तुसी छक लो, एक मैं छक लैंदी। भाई शीए ने कहा भागवान ने छोटी जी बच्ची है, तू सारा दिन घर काम करदी है, बच्ची दुध पींदी है, तेनू भुख लगी होगी, तू दो छक ला, मैं एक छक लैने। आपस में एक ते दो प्रशादियां की गल चलती है। हुण दुकानदार सब कुछ वेख रहा है, इन्ने नू हैरानी की हद ना रही, अजे प्रशादा शुरू नहीं किया छकना। दरवाजे तो कोई साधु आके आवाज दे के कहिंदा है भाई शीए प्रशादा विच ही छड्डिया, उठ के तुर गया, कौन आया है? दुकानदार थोड़ा जिहा झाड़ियों दे ओले हो गया, वह मुख दरवाजे तो खिड़की तो कच्चा दरवाजा है, आके एक बजुर्ग खलो गया, उन्हें कहा भाई शीह। भाई शीह उठ के बाहर आया, हाथ जोड़ के कहा दसो जी, ते उन्हें पता की कहा, भाई शीह तुइयों गुरु नानक का सिख भाई शीह है, भाई शीह तुइयों गुरु नानक का सिख भाई शीह है। इन्नी गल सुनी भाई शीह दियां अखां विच हंजू विराग भर गया, हाथ जोड़ गए। पता क्यों? इको गल मन भर के कई दातिया, किसे नू कोई अमीरी करके जानदा, किसे नू कोई औहदियां करके जानदा, किसे नू किसे दे रुतबे ते जमीन जायदाद करके जानदा, हे गुरु नानक मैनू गरीब नू तेरे नाम करके जानदे, गुरु नानक मैनू गरीब नू तेरे नाम करके कोई जानदा। अखां भरियां हाथ जोड़ के कहा हां बई मैं ही गुरु नानक का सिख, ये गुरु नानक का ही घर है। दसो उनका भाई शिए, मैं तेरे पिंडों लंघ रहा सी, किसी के घर रोटी की गजा वास्ते आवाज दीती, वो बोलिया भी जे प्रशादा छकना शिए दे घर चल जाओ, वह गुरु नानक का सिख है, उतों प्रशादा मिल जाता है। भाई शिए ने कहा आओ फिर प्रशादा ते तैयार है। हस के कहिंदा घरवाली नूं भागवान ने, एक ते दो प्रशादियां दा झगड़ा ही मुक गया है, गुरु नानक ने तीजे प्रशादे लई बंदा ही तीजा कल दिता है। एक ते दो प्रशादियां दा झगड़ा ही मुक गया है, तीजे प्रशादे लई बंदा ही तीजा कल दिता है। थाली विच परोस के दाल पा के प्रशादा दे दिता उन्हें, एक छकिया हुण भाई शिया उन्नी देर छकदे नहीं, जिन्नी देर ओह ना छक लै। एक प्रशादा छकन तो बाद हैरानी की हद ना रही, वह छकन वाले ने दूजा प्रशादा मंग लिया। आवाज देख के कहा भाई जी थोड़ी जी भुख है, होर प्रशादा है? कह लगे हां जी हां, प्रशादा लाओ। दूसरा प्रशादा भी दिता, दो प्रशादे साधु ने छके। छकन तो बाद असीसा दिंदा वह तो घर तो टुर गया। हुण दुकानदार वेखद वह मसा तीन क प्रशादे बने सी, दो कोई होर छक गया, एक प्रशादा बचे, ते दोवां जीआं ने गुरु नानक साहब दा नाम लैके इक्को ही प्रशादा अद्धा अद्धा छक लिया, गुरु दा शुकराना कीता, भर के गलास पानी दे पी लै। अजे वो प्रशादा छक के थाल रखिया नहीं, दुकानदार तो

ਸਾਹਿਬ ਹੈ, ਉਹਨੇ ਕਿਹਾ ਕਿੱਥੇ ਰਹਿੰਦਾ ਹੈ? ਕਹਿੰਦਾ ਉਹ ਸ੍ਰੀ ਕਰਤਾਰਪੁਰ ਰਹਿੰਦੇ ਨੇ, ਉਹ ਸ੍ਰੀ ਕਰਤਾਰਪੁਰ ਰਹਿੰਦੇ ਨੇ, ਉੱਥੇ ਧਰਮਸ਼ਾਲ ਬਣਾਈ ਹੈ, ਮੇਰਾ ਗੁਰੂ ਹੱਥੀ ਕਿਰਤ ਕਰਦਾ, ਖੇਤੀ ਕਰਦਾ, ਮੇਰਾ ਗੁਰੂ ਧੰਨ ਗੁਰੂ ਨਾਨਕ ਸਾਹਿਬ ਕਰਤਾਰਪੁਰ ਸਾਹਿਬ ਰਹਿੰਦਾ। ਸਾਧ ਸੰਗਤ ਐਸੀ ਚੋਟ ਵੱਜੀ, ਜੀਵਨ ਨੇ ਜੀਵਨ ਪਲਟ ਦਿੱਤਾ, ਉਹ ਦੁਕਾਨ ਤੇ ਸੌਦੇ ਵੇਚਣ ਵਾਲਾ ਦੁਕਾਨਦਾਰ ਸਭ ਕੁਝ ਛੱਡ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਭਾਲ ਤੇ ਦਰਸ਼ਨਾਂ ਵਿੱਚ ਸਭ ਕੁਝ ਛੱਡ ਕੇ ਕਰਤਾਰਪੁਰ ਚਲਾ ਗਿਆ। ਐਸਾ ਗੁਰੂ ਨਾਨਕ ਸਾਹਿਬ ਦੀ ਚਰਨ ਸ਼ਰਨ ਵਿੱਚ ਗਏ, ਇੱਕ ਸਾਲ ਨਹੀਂ, ਦੋ ਸਾਲ ਨਹੀਂ, ਇਤਿਹਾਸ ਕਹਿੰਦਾ 7 ਸਾਲ ਉਹ ਦੁਕਾਨਦਾਰ ਸ੍ਰੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਸੇਵਾ ਕਮਾਉਂਦਾ ਰਿਹਾ। ਇੱਕ ਦਿਨ ਵਕਤ ਆਇਆ, ਉਹੀਓ ਦੁਕਾਨਦਾਰ ਭਾਈ ਲੈਣਾ ਤੇ ਭਾਈ ਲੈਣੇ ਤੋਂ ਧੰਨ ਗੁਰੂ ਅੰਗਦ ਸਾਹਿਬ ਬਣ ਗਿਆ। 7 ਸਾਲ ਸੇਵਾ ਕਰਨ ਵਾਲੇ ਉਹੀਓ ਦੁਕਾਨਦਾਰ ਲਾਲਾ ਭਾਈ ਲੈਣੇ ਤੋਂ ਧੰਨ ਗੁਰੂ ਅੰਗਦ ਸਾਹਿਬ ਹੋ ਗਏ, ਔਰ 7 ਸਾਲ ਗੁਰੂ ਨਾਨਕ ਸਾਹਿਬ ਦੀ ਸੇਵਾ ਕਮਾਈ। ਸਾਧ ਸੰਗਤ ਉੱਥੇ ਸੇਵਾ ਏਦਾਂ ਨਹੀਂ ਕਮਾਈ ਵੀ ਮੈਂ ਤਾਂ ਜੀ ਦੁਕਾਨ ਛੱਡ ਕੇ ਆਇਆ, ਮੇਰੇ ਤਾਂ ਇੰਨਾ ਅਮੀਰ ਸੀ, ਨਹੀਂ, ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਫਿਰ ਬੜੀ ਕਮਾਲ ਦੀ ਗੱਲ ਹੈ, ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਰਖ ਕਰਨ ਲਈ ਕਹਿੰਦੇ ਨੇ, ਲੈਣਿਆ ਸੰਗਤ ਨੂੰ ਭੁੱਖ ਲੱਗੀ ਹੈ, ਮਠਿਆਈਆਂ ਛਕਾਓ। ਮਹਾਰਾਜ ਸਤ ਵਚਨ, ਇਹ ਨਹੀਂ ਮੋਹਰਿਓ ਕਿਹਾ ਮਹਾਰਾਜ ਮਠਿਆਈਆਂ ਕਿੱਥੋਂ ਛਕਾਉਣੀਆਂ। ਗੁਰਸਿੱਖੀ ਬਾਰੀਕ ਹੈ, ਖੰਡੇ ਤਾਰ ਗਲੀ ਅਤ ਭੀੜੀ। ਬਾਰੀਕ ਪਤਾ ਕਿਉਂ ਹੈ? ਸਿੱਖ ਨੇ ਕੋਈ ਬਚਨ ਕਹਿਣਾ, ਸਤ ਬਚਨ, ਸਤ ਬਚਨ, ਮੋਹਰੇ ਆਰਗੂਮੈਂਟ ਨਹੀਂ ਕਰਨਾ। ਸਾਧ ਸੰਗਤ, ਜੇ ਗੁਰੂ ਗਲਤ ਵੀ ਕਵੇ ਤਾਂ ਵੀ ਸਿੱਖ ਨੇ ਮੋਹਰਿਓ ਸਤ ਬਚਨ ਕਹਿਣਾ, ਆਰਗੂਮੈਂਟ ਨਹੀਂ ਕਰਨਾ। ਕਦੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਪਰਖ ਕਰਦੇ ਨੇ, ਥੜੇ ਬਣਾ ਬਣਾ ਢਾਉਂਦੇ ਰਹਿੰਦੇ ਨੇ, ਮੋਹਰਿਓ ਇੱਕ ਵਾਰ ਵੀ ਭਾਈ ਜੇਠੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਨਹੀਂ ਮਹਾਰਾਜ ਥੜਾ ਤਾਂ ਸਹੀ ਬਣਾਈ ਦਾ, ਨਹੀਂ ਹਜ਼ੂਰ ਕਹਿੰਦੇ ਨੇ ਗਲਤ ਬਣਿਆ ਮਹਾਰਾਜ ਸਤ ਬਚਨ, ਫਿਰ ਬਣਾਓ ਮਹਾਰਾਜ ਸਤ ਬਚਨ। ਅੱਜ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਲੈਣੇ ਆ ਭੁੱਖ ਲੱਗੀ ਸੰਗਤ ਨੂੰ, ਮਠਿਆਈਆਂ ਵਰਤਾਓ, ਮਹਾਰਾਜ ਸਤ ਬਚਨ। ਸਿੱਖ ਵੇਖਦੇ ਨੇ ਮਠਿਆਈ ਕਿੱਥੋਂ ਲਿਆਉਣੀ ਹੈ, ਫਿਰ ਹਜ਼ੂਰ ਨੇ ਪਤਾ ਕੀ ਕਿਹਾ, ਕਹਿੰਦੇ ਲੈਣੇ ਆ ਆ ਕਿੱਕਰਾਂ ਨੂੰ ਮਠਿਆਈਆਂ ਲੱਗੀਆਂ, ਝਾੜੋ ਬਈ। ਕਹਿੰਦੇ ਲੈਣੇ ਆ ਕਿੱਕਰਾਂ ਝਾੜੋ, ਮਠਿਆਈ ਝਾੜੋ ਕਿੱਕਰਾਂ। ਮਹਾਰਾਜ ਸਤ ਬਚਨ, ਚਾਦਰ ਵਿਛਾ ਕੇ ਕਿੱਕਰ ਦੇ ਉੱਪਰ ਚੜ ਗਏ, ਹਲੂਣਾ ਦੇਣ ਲੱਗ ਪਏ, ਫੁੱਲ ਝੜੇ ਨੇ, ਪੱਤੇ ਝੜੇ ਨੇ, ਨਾ ਕਿਸੇ ਨੂੰ ਮਠਿਆਈ ਨਜ਼ਰ ਆਉਂਦੀ ਹੈ। ਸਭ ਵੇਖ ਕੇ ਕਹਿੰਦੇ ਨੇ ਹੁਕਮ ਦੇਣ ਵਾਲਾ ਵੀ ਗੁਰੂ ਉਦਾਂ ਦਾ ਹੈ, ਮੰਨਣ ਵਾਲਾ ਲੈਣਾ ਵੀ ਉਦਾਂ ਦਾ ਹੈ, ਕਿੱਕਰਾਂ ਨੂੰ ਭਲਾ ਕਿੱਥੋਂ ਮਠਿਆਈ ਲੱਗਦੀ ਹੈ। ਉਹ ਫੁੱਲ ਤੇ ਪੱਤੇ ਝੜ ਗਏ ਜਦੋਂ ਕਿੱਕਰ ਤੋਂ ਥੱਲੇ ਭੋਏ ਉਤਰੇ ਨਾ, ਸ੍ਰੀ ਗੁਰੂ ਨਾਨਕ ਸਾਹਿਬ ਨੇ ਘੁੱਟ ਕੇ ਗਲ ਨਾਲ ਲਾ ਲਿਆ, ਇੱਕੋ ਗੱਲ ਕਹੀ ਲੈਣਿਆ ਤੂੰ ਪਾਸ ਹੋ ਗਏ, ਜੇ ਕੋ ਬੁੱਝੇ ਹੋਵੇ ਸਚਿਆਰ ਧਵਲੇ ਉੱਪਰ ਕੀਤਾ ਭਾਰ। ਗੱਲ ਕੱਲੀ ਮਠਿਆਈਆਂ ਝਾੜਨ ਦੀ ਨਹੀਂ ਸੀ, ਲੈਣਿਆ ਕਿੱਕਰਾਂ ਨੂੰ ਮਠਿਆਈਆਂ ਨਹੀਂ ਲੱਗਦੀਆਂ, ਗੱਲ ਸਿਰਫ ਹੁਕਮ ਮੰਨਣ ਦੀ ਸੀ। ਜੋ ਗੁਰ ਕਹੇ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ, ਜੋ ਗੁਰੂ ਨੇ ਕਿਹਾ ਸਿੱਖ ਨੇ ਮੰਨ ਲਿਆ। ਜਿਹਦੇ ਅੰਦਰ ਸ਼ਬਦ ਦੀ ਕਮਾਈ ਨਹੀਂ ਹੈ ਉਹ ਸ਼ਹਾਦਤ ਤੱਕ ਨਹੀਂ ਪਹੁੰਚ ਸਕੇਗਾ, ਸ਼ਹਾਦਤ ਤੱਕ ਜੀਵਨ ਹੀ ਉਹਦਾ ਪਹੁੰਚਦਾ ਜਿਹਦੇ ਅੰਦਰ ਪਹਿਲਾਂ ਸ਼ਬਦ ਵੱਜਦਾ। ਸ਼ਹੀਦ ਦੀ ਪਰਿਭਾਸ਼ਾ ਹੀ ਇਹ ਹੈ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣ, ਸਾਬਰ ਸਿਦਕ ਸ਼ਹੀਦ ਭਰਮ ਭੁੱਖ ਹੋਵਣ, ਇਹੀ ਸ਼ਹੀਦ ਦੀ ਨਿਸ਼ਾਨੀ ਹੈ। ਉਹ ਮੁਰਦੇ ਦੀ ਨਿਆਈ, ਅੱਛਾ ਮੁਰਦੇ ਦੀ ਕੋਈ ਮਰਜ਼ੀ ਨਹੀਂ, ਜੇ ਮ੍ਰਿਤਕ ਕੋ ਚੰਦਨ ਚੜਾਵੇ ਉਸਤੇ ਕਹੋ ਕਵਣ ਫਲ ਪਾਵੇ, ਜੇ ਮ੍ਰਿਤਕ ਕੋ ਵਿਸਟਾ ਮਾਹੇ ਰੁਲਾਈ ਤਾਂ ਮ੍ਰਿਤਕ ਕਾ ਕਿਆ ਘਟ ਜਾਈ। ਮ੍ਰਿਤਕ ਸਰੀਰ ਨੂੰ ਚੰਦਨ ਦੀ ਚਿਖਾ ਤੇ ਪਾ ਦਿਓ ਤਾਂ ਵੀ ਕੋਈ ਫਰਕ ਨਹੀਂ, ਮਿੱਟੀ ਚ ਦੱਬ ਦਿਓ ਤਾਂ ਵੀ ਕੋਈ ਫਰਕ ਨਹੀਂ, ਪਾਣੀ ਚ ਰੋੜ ਦਿਓ ਤਾਂ ਵੀ ਕੋਈ ਫਰਕ ਨਹੀਂ। ਏਦਾਂ ਸ਼ਹੀਦ ਉਹ ਹੁੰਦਾ ਜਿਹੜਾ ਮੁਰਦਾ ਹੋ ਜਾਏ, ਆਪਣੀ ਮਰਜ਼ੀ ਛੱਡ ਕੇ ਗੁਰੂ ਦੇ ਅਨੁਸਾਰ ਚੱਲਦਾ। ਔਰ ਸਾਧ ਸੰਗਤ ਫਿਰ ਗੁਰੂ ਉਹਦੇ ਨਾਲ ਰਹਿਣ ਲੱਗ ਪੈਂਦਾ, ਇਹ ਕੱਲਾ ਲਿਖ ਕੇ ਨਹੀਂ ਦਿੱਤਾ ਹੋਇਆ, ਪ੍ਰਤੱਖ ਵਰਤਦਾ। ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ, ਸੁਜੰਭੰ ਸੁਭੰ ਸਰਵਧਾ ਸਰਬ ਜੁਗਤੇ, ਦੁਕਾਲੰ ਪਰਨਾਸੀ ਦਿਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਉਹਦੀ ਅਰਦਾਸ ਵਿੱਚ ਵਿਸ਼ਵਾਸ ਪੈਦਾ ਹੋ ਜਾਂਦਾ, ਗੁਰੂ ਉਹਦੇ ਅੰਗ ਸੰਗ ਰਹਿਣ ਲੱਗ ਪੈਂਦਾ। ਔਰ ਸਾਧ ਸੰਗਤ ਦਸਵੇਂ ਪਾਤਸ਼ਾਹ ਨੇ ਲਿਖ ਕੇ ਦਿੱਤਾ ਸਨ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਤ ਕੀਤੀ ਹੈ ਸਿੱਖਾਂ ਨੂੰ। ਲਿਖਤ ਸਮਝਦੇ ਹੋ, ਲਿਖਤ ਕਰਨ ਤੋਂ ਹਰ ਬੰਦਾ ਡਰਦਾ, ਲਿਖਤ ਨਹੀਂ ਕਰਦਾ ਕੋਈ। ਕਲਗੀਧਰ ਪਾਤਸ਼ਾਹ ਨੇ ਲਿਖਤ ਕੀਤੀ ਹੈ, ਔਰ ਲਿਖਤ ਵਿੱਚ ਬੜੀ ਕਮਾਲ ਕਰਤੀ ਗੁਰੂ ਗੋਬਿੰਦ ਸਿੰਘ ਮਹਾਰਾਜ। ਸਕਾ ਪਿਓ ਵੀ ਆਪਣੇ ਪੁੱਤ ਨੂੰ ਪੂਰੀ ਜਾਇਦਾਦ ਨਹੀਂ ਦਿੰਦਾ,

0: ਮਾਤਾ ਪਿਓ ਵੀ ਪੁੱਤ ਨੂੰ ਪੂਰੀ ਜਾਇਦਾਦ ਨਹੀਂ ਦਿੰਦਾ, ਉਹ ਵੀ ਕਹਿੰਦਾ 1-2 ਕਿੱਲੇ ਰੱਖ ਲਓ, ਬਾਅਦ ਵਿੱਚ ਪਤਾ ਨਹੀਂ ਹੁੰਦਾ, ਜਿਹੜਾ ਸੇਵਾ ਕਰੋ ਉਹਨੂੰ ਦੇਵਾਂਗੇ। ਇੱਦੇ ਹੁੰਦੀ 1-2 ਲੱਖ ਰੁਪਈਆ ਰੱਖ ਲਵਾਂ ਅਕਾਊਂਟ 'ਚ, ਜਿਹੜਾ ਸੇਵਾ ਕਰੂ ਉਹਨੂੰ ਦਊਂ ਬਾਅਦ 'ਚ, ਪੂਰੀ ਜਾਇਦਾਦ, ਪੂਰੇ ਪੈਸੇ, ਪੂਰੀ ਪ੍ਰੋਪਰਟੀ। ਸਕਾ ਪਿਓ ਵੀ ਪੁੱਤ ਦੇ ਨਾਮ ਨਹੀਂ ਕਰਦਾ, ਪਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਤ ਕਰ ਗਏ ਖਾਲਸੇ ਨਾਲ, ਪਤਾ ਕੀ ਕਿਹਾ, ਕਹਿੰਦੇ ਜਾਓ ਸਿੱਖੋ, ਮੈਂ ਤੁਹਾਡੇ ਨਾਲ ਲਿਖਤ ਕਰਦੇ, ਭਾਈ ਦੇਸਾ ਸਿੰਘ ਜੀ ਲਿਖੋ, ਜਿੱਦਣ ਸਿੱਖ ਮੇਰਾ ਬਚਨ ਮੰਨ ਕੇ, ਹੁਕਮ ਮੰਨ ਕੇ ਨਿਹਰਾ ਰਹੇਗਾ, ਜਾਓ ਗੁਰੂ ਗੋਬਿੰਦ ਸਿੰਘ ਲਿਖਤ ਕਰਦੇ। ਗੁਰੂ ਗੋਬਿੰਦ ਸਿੰਘ ਆਪਣੀ ਸਾਰੀ ਤਾਕਤ ਉਹਦੇ ਨਾਮ ਕਰਦੇ, ਐ ਨਹੀਂ ਕਿਹਾ ਵੀ ਚੌਥਾ ਹਿੱਸਾ, ਅੱਧੀ ਤਾਕਤ, ਤੀਜਾ ਹਿੱਸਾ, ਐ ਨਹੀਂ ਲਿਖਿਆ, ਸਾਰੀ ਤਾਕਤ ਗੁਰੂ ਗੋਬਿੰਦ ਸਿੰਘ ਉਹਦੇ ਨਾਮ ਕਰਦੇਗਾ, ਜਿਹੜਾ ਨਿਹਰਾ ਰਹੇਗਾ, ਜਿਹੜਾ ਬਚਨ ਮੰਨ ਕੇ ਚੱਲੇਗਾ। ਲਿਖਤ ਕੀਤੀ ਪਾਤਸ਼ਾਹ ਨੇ, ਔਰ ਨਾਲ ਇਹ ਵੀ ਕਿਹਾ ਇਹ ਐਗਰੀਮੈਂਟ ਟੁੱਟ ਜਾਣਾ ਹੈ ਕਦੋਂ, ਜਦੋਂ ਸਿੱਖਾ ਗਲਤੀ ਕਰੇ। ਲਿਖਤ ਕੀਤੀ ਪਾਤਸ਼ਾਹ ਨੇ, ਕਹਿੰਦੇ ਜਬ ਲਗ ਖਾਲਸਾ ਰੇ ਨਿਆਰਾ, ਤਬ ਲਗ ਤੇਜ ਦਿਉਂ ਮੈਂ ਸਾਰਾ, ਅੱਧਾ ਨੀ ਸਾਰਾ, ਸਾਰੀ ਤਾਕਤ। ਤੇ ਨਾਲ ਕਿਹਾ ਇਹ ਐਗਰੀਮੈਂਟ ਟੁੱਟ ਜਾਣਾ ਹੁਣ ਭਾਈ ਕਦੋਂ, ਜੇ ਕੋਈ ਗਲਤੀ ਕਰੇ। ਜਬ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪਰਦੀਤ। ਜਿੱਦਣ ਕੋਈ ਵਿਪਰਨ ਦੀ ਰੀਤ ਚ ਪੈ ਗਿਆ, ਉਦਣ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਪ੍ਰਤੀਤ ਨਹੀਂ ਕਰਾਂਗਾ, ਉਹਦਾ ਵਿਸ਼ਵਾਸ ਨਹੀਂ ਕਰਾਂਗਾ, ਇਹ ਐਗਰੀਮੈਂਟ ਉਹਦੇ ਨਾਲ ਟੁੱਟ ਜਾਏਗਾ। ਆਪਣੀ ਪ੍ਰਤੀਤ ਆਪ ਹੀ ਖੋਵੇ, ਬਹੁ ਰੁਸਤਾ ਵਿਸ਼ਵਾਸ ਹੋਵੇ। ਸਤ ਸੰਗਤ ਇੱਕ ਬੇਨਤੀ ਹੋਰ ਸਮਝਿਓ, ਪੁੱਤਾਂ ਨਾਲੋਂ ਵੱਧ ਗੁਰੂ ਨੇ ਸਿੱਖਾਂ ਨੂੰ ਪਿਆਰ ਕੀਤਾ, ਪੁੱਤਾਂ ਨਾਲੋਂ ਵੱਧ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਪਿਆਰ ਕੀਤਾ। ਆਪਣੇ ਪੁੱਤਰਾਂ ਉੱਤੇ ਕਫਨ ਨਹੀਂ ਪਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਪਤਾ ਕਿਉਂ? ਕਹਿੰਦੇ ਪੁੱਤਾਂ ਤੋਂ ਪਿਆਰੇ ਸਿੱਖ ਵੀ ਤਾਂ ਸ਼ਹੀਦ ਪਏ ਨੇ, ਰਹਿਣ ਦੇ ਦਇਆ ਸਿੰਘ, ਮੈਂ ਸਿੱਖਾਂ ਨੂੰ ਛੱਡ ਕੇ ਪੁੱਤਾਂ ਤੇ ਕਫਨ ਨਹੀਂ ਪਾ ਸਕਦਾ, ਰਹਿਣ ਦੇ, ਪਤਾ ਕਿਉਂ? ਪੁੱਤਾਂ ਤੋਂ ਪਿਆਰੇ ਸਿੱਖ ਵੀ ਸ਼ਹੀਦ ਪਏ ਨੇ। ਸਾਧ ਸੰਗਤ ਜਦੋਂ ਪਾਤਸ਼ਾਹ ਨੇ ਸੁੱਖ ਮੰਗਿਆ ਨਾ, ਸੁੱਖ ਪੁੱਤਾਂ ਦਾ ਨਹੀਂ ਮੰਗਿਆ, ਸਾਡਾ ਮੰਗਿਆ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰ। ਤੇ ਪਾਤਸ਼ਾਹ ਨੇ ਨਾਲ ਕਿਹਾ ਮੈਨੂੰ ਸਿੱਖ ਪੁੱਤਾਂ ਤੋਂ ਵੀ ਪਿਆਰੇ ਨੇ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਚਾਹੁੰਦੇ ਤਾਂ ਕਹਿ ਜਾਂਦੇ ਹਰ ਦੀਵਾਨ ਵਿੱਚ ਮੇਰੇ ਚੌਂ ਸਾਹਿਬਜ਼ਾਦਿਆਂ ਨੂੰ ਯਾਦ ਕਰਿਓ, ਨਹੀਂ ਸਿੱਖਾਂ ਨੂੰ ਯਾਦ ਕਰਿਓ। ਪੰਜ ਪਿਆਰਿਆਂ ਦੇ ਨਾਮ ਦਾ ਪ੍ਰਸ਼ਾਦ ਕੱਢਿਆ ਜਾਣਾ, ਪੁੱਤਾਂ ਨਾਲੋਂ ਵੱਧ ਗੁਰੂ ਨੇ ਸਿੱਖਾਂ ਨੂੰ ਪਿਆਰ ਕੀਤਾ। ਪਰ ਨਾਲ ਇੱਕ ਗੱਲ ਕਹੀ, ਉਹ ਸਿੱਖੋ ਮੈਨੂੰ ਸਿੱਖ ਪੁੱਤਾਂ ਤੋਂ ਵੀ ਪਿਆਰੇ ਨੇ, ਪਰ ਸਿੱਖੋ ਤੁਹਾਡੇ ਨਾਲੋਂ ਵੀ ਇੱਕ ਚੀਜ਼ ਮੈਨੂੰ ਪਿਆਰੀ ਹੈ। ਮਹਾਰਾਜ ਪੁੱਤਾਂ ਨਾਲੋਂ ਪਿਆਰੇ ਸਿੱਖ, ਤੇ ਸਿੱਖਾਂ ਨਾਲੋਂ ਪਿਆਰੀ ਕਿਹੜੀ ਚੀਜ਼ ਹੈ ਫਿਰ? ਸਿੱਖਾਂ ਵੱਲ ਤਾਂ ਇਸ਼ਾਰਾ ਕਰਕੇ ਇਨ ਪੁੱਤਰਨ ਕੇ ਸੀਸ ਪੇ ਬਾਹਰ ਦੀ ਸੁੱਤ ਚਾਰ, ਸਿੱਖਾਂ ਨੂੰ ਪੁੱਤਾਂ ਨਾਲੋਂ ਵੱਧ ਪਿਆਰ ਕੀਤਾ। ਜੇ ਪੁੱਤਾਂ ਨਾਲੋਂ ਵੱਧ ਸਿੱਖ ਪਿਆਰੇ ਨੇ, ਸਿੱਖਾਂ ਤੋਂ ਪਿਆਰੀ ਕਿਹੜੀ ਚੀਜ਼ ਹੈ? ਹਜ਼ੂਰ ਨੇ ਕਿਹਾ ਇੱਕ ਚੀਜ਼ ਮੈਨੂੰ ਸਿੱਖਾਂ ਤੋਂ ਵੀ ਪਿਆਰੀ ਹੈ, ਉਹ ਪਤਾ ਕੀ? ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀ, ਮੈਨੂੰ ਸਿੱਖ ਨਾਲੋਂ ਵੀ ਪਿਆਰੀ ਰਹਿਤ ਹੈ। ਔਰ ਸਾਧ ਸੰਗਤ ਰਹਿਤ ਵਿੱਚ ਸਭ ਨਾਲੋਂ ਸ੍ਰੇਸ਼ਟ ਚੀਜ਼ ਪਤਾ ਕੀ? ਕੇਸ, ਜਿਹੜੇ ਅਰਦਾਸ ਵਿੱਚ ਮੰਗੇ ਜਾਂਦੇ ਨੇ, ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਅੱਗੇ ਕੀ ਲਿਖਿਆ? ਕੇਸ ਦਾਨ, ਕੇਸਾਂ ਦੇ ਨਾਮ ਉੱਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਕੇਸਗੜ ਸਾਹਿਬ ਵਸਾਇਆ। ਸਿੱਖਾਂ ਕੇਸਾਂ ਨੂੰ ਗੁਰੂ ਪਿਆਰ ਕਰਦਾ। ਜੇ ਗੁਰੂ ਨੇ ਬਚਨ ਕਿਹਾ ਪੁੱਤਾਂ ਨਾਲੋਂ ਸਿੱਖ ਪਿਆਰੇ, ਸਿੱਖਾਂ ਨਾਲੋਂ ਰਹਿਤ ਪਿਆਰੀ, ਰਹਿਤ ਵੇ ਸਭ ਤੋਂ ਪਿਆਰੀ ਚੀਜ਼ ਕੇਸ, ਤੇ ਤੁਹਾਨੂੰ ਬੇਨਤੀ ਹੈ ਇੱਕ ਵਾਰ ਕੇਸਾਂ ਨੂੰ ਪਿਆਰ ਕਰਨ ਲੱਗ ਜਾਓ। ਆਪਣੇ ਘਰਾਂ ਵਿੱਚ ਜਿਨੀ ਅੰਮ੍ਰਿਤ ਛਕਿਆ ਉਹਨਾਂ ਨੂੰ ਤਾਂ ਹੁਕਮ ਹੈ, ਜਿਹਨੇ ਅੰਮ੍ਰਿਤ ਨਹੀਂ ਵੀ ਛਕਿਆ, ਜਦੋਂ ਕੇਸਾਂ ਵਿੱਚ ਕੰਘਾ ਕਰਦੇ ਹੋ ਨਾ, ਬੀਬੀ ਉਹ ਭੈਣੋ ਵੀਰੋ, ਸਭ ਨੂੰ ਬੇਨਤੀ ਹੈ ਕੇਸਾਂ ਵਿੱਚ ਕੰਘਾ ਕਰਕੇ, ਕੇਸ ਸੰਭਾਲ ਕੇ ਕਿਸੇ ਡੱਬੇ ਜਾਂ ਲਿਫਾਫੇ ਵਿੱਚ ਪਾਇਆ ਕਰੋ, 10-15 ਦਿਨੀ ਮਹੀਨੇ ਬਾਅਦ ਉਹਦਾ ਕਾਗਜ਼ਾਂ ਰੱਖ ਕੇ ਸਸਕਾਰ ਕਰਦਿਆ ਕਰੋ, ਕੇਸਾਂ ਦਾ ਸਤਿਕਾਰ ਕਰਨ ਲੱਗ ਜਾਓ, ਗੁਰੂ ਗੋਬਿੰਦ ਸਿੰਘ ਤੁਹਾਨੂੰ ਪਿਆਰ ਕਰਨ ਲੱਗ ਜਾਏਗਾ। ਆਖੋ ਵਾਹਿਗੁਰੂ ਵਾਹਿਗੁਰੂ, ਸਿੱਖਾ ਤੂੰ ਕੇਸਾਂ ਦਾ ਸਤਿਕਾਰ ਕਰਨ ਲੱਗ ਜਾ, ਗੁਰੂ ਗੋਬਿੰਦ ਸਿੰਘ ਤੈਨੂੰ ਪਿਆਰ ਕਰਨ ਲੱਗ ਜਾਏਗਾ, ਤੂੰ ਕੇਸਾਂ ਦਾ ਸਤਿਕਾਰ ਕਰ, ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੇ ਅੰਗ ਸੰਗ ਰਹਿਣ ਲੱਗ ਪੈਣਗੇ, ਕੇਸਾਂ ਦਾ ਸਤਿਕਾਰ ਕਰੋ। ਔਰ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚੋਂ ਮੰਗੀਏ, ਪਾਤਸ਼ਾਹ ਪਹਿਲਾਂ ਸਾਨੂੰ ਸ਼ਬਦ ਬਖਸ਼ੋ, ਅਸੀਂ ਨਾਮ ਜਪ ਸਕੀਏ, ਸਾਨੂੰ ਨਾਮ ਬਖਸ਼ੋ। ਸ਼ਬਦ ਤੋਂ ਅੱਗੇ ਸ਼ਹਾਦਤ ਦੀ ਕਹਾਣੀ ਸ਼ੁਰੂ ਹੋਏਗੀ। ਪਹਿਲਾਂ ਸ਼ਬਦ ਜਪਣਾ ਪਏਗਾ, ਸ਼ਬਦ ਨਾਲ ਜੁੜਨਾ ਪਏਗਾ। ਆਪੋ ਆਪਣੇ ਘਰਾਂ ਵਿੱਚ ਸ਼ਬਦ ਜ਼ਰੂਰ ਜਪੋ। ਸਵੇਰੇ ਉੱਠਦਿਆਂ ਸਾਰ ਜਦੋਂ ਨੀਂਦ ਚੋਂ ਜਾਗ ਖੁੱਲੇ, ਪਹਿਲਾ ਸ਼ਬਦ ਤੁਹਾਡੀ ਰਸਨ ਤੇ ਆਉਣਾ ਚਾਹੀਦਾ, ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠਰ ਨਾਮ ਤਿਆਗ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144 3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

0: ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਨ ਧੰਨਵਾਦ ਹੈ ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ। ਅੱਜ ਅੰਮ੍ਰਿਤ ਵੇਲੇ ਆਪਣੇ ਤਖ਼ਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੱਜ ਕਰਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਨੇ ਜੋ ਸੰਸਾਰ ਲੋਕਾਈ ਦੀ ਭਲਾਈ ਵਾਸਤੇ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਜਿਸ ਦਾ ਮੂਲ ਪਾਠ ਆਪ ਜੀ ਨੇ ਬਹੁਤ ਹੀ ਅਦਬ ਸਤਿਕਾਰ ਸਹਿਤ ਸਤਿਕਾਰਯੋਗ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਪਾਸੋਂ ਸਰਵਣ ਕੀਤਾ ਹੈ, ਜਿਸ ਦੀ ਰੋਜ਼ਾਨਾ ਸ਼ਬਦ ਦੀ ਵਿਚਾਰ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਆਪ ਸੰਗਤਾਂ ਨਿਤਾ ਪ੍ਰਤੀ ਹਾਜ਼ਰੀ ਭਰ ਕੇ ਸਰਵਣ ਕਰਦੇ ਹੋ, ਆਪ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਤੇ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ, ਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਵੱਡੇ ਭਾਗਾਂ ਦੇ ਨਾਲ ਇਹ ਪ੍ਰਾਪਤ ਹੁੰਦੀ ਹੈ ਸੰਗਤ। ਸਤਿਗੁਰੂ ਜੀ ਨੇ ਆਖਿਆ ਹੈ ਕਿ ਹੇ ਭਾਈ, ਇਸ ਜਗਤ ਦੇ ਤਪਦੇ ਸੰਸਾਰ ਦੇ ਵਿੱਚ ਮਨੁੱਖ ਦੇ ਪਾਸ ਜੇ ਕੋਈ ਸਥਾਨ ਹੈ ਜਿੱਥੇ ਬੈਠ ਕਰਕੇ ਉਸਨੂੰ ਠੰਡਕ ਪ੍ਰਾਪਤ ਹੋ ਸਕਦੀ ਹੈ, ਉਹ ਹੈ ਗੁਰੂ ਦੀ ਸੰਗਤ। ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਜਿਨ੍ਹਾਂ ਦਾ ਇਹ ਪਾਵਨ ਬਚਨ ਤਨਾਸਰੀ ਰਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 666-67 ਉੱਪਰ ਸੁਭਾਏਮਾਨ ਹੈ। ਜਦੋਂ ਅਸੀਂ ਇਹਨਾਂ ਦੇ ਮੁੱਢਲੇ ਜੀਵਨ ਬਾਰੇ ਝਾਤੀ ਮਾਰਦੇ ਹਾਂ, ਲਾਹੌਰ ਦੀ ਉਹ ਧਰਤੀ ਭਾਈ ਜੇਠਾ ਜੀ ਜਿਸ ਦੀ ਬਾਲ ਉਮਰ ਵਿੱਚ ਛੋਟੀ ਉਮਰ ਦੇ ਵਿੱਚ ਹੀ ਮਾਤਾ ਪਿਤਾ ਚੜ੍ਹਾਈ ਕਰ ਗਏ, ਚਾਚੇ ਤਾਇਆਂ ਸ਼ਰੀਕਿਆਂ ਨੇ ਇਹ ਕਹਿਣਾ ਸ਼ੁਰੂ ਕੀਤਾ ਆਪਣੇ ਬੱਚਿਆਂ ਨੂੰ ਕਿ ਇਹ ਬੱਚਾ ਜਿਸ ਦੇ ਸਿਰ ਦੇ ਉੱਤੇ ਉਸਦਾ ਬਾਪ ਨਹੀਂ ਹੈ, ਉਸਦੀ ਮਾਂ ਨਹੀਂ ਹੈ। ਅੱਜ ਵੀ ਸਾਡਾ ਸਮਾਜ ਇਹਨਾਂ ਨੂੰ ਹੋਰ ਤਰ੍ਹਾਂ ਵੇਖਦਾ ਹੈ, ਆਖਿਆ ਇਹ ਮਨਹੂਸ ਬੱਚਾ ਹੈ, ਆਪਣੇ ਬੱਚਿਆਂ ਨੂੰ ਆਖ ਦਿੱਤਾ ਕਿ ਇਸ ਦੇ ਮੱਥੇ ਨਹੀਂ ਲੱਗਣਾ, ਇਹਦੇ ਨਾਲ ਖੇਡਣਾ ਨਹੀਂ ਹੈ। ਇੱਥੋਂ ਤੱਕ ਕਿ ਆਪਣੇ ਘਰ ਦੇ ਦਰਵਾਜ਼ੇ ਵੀ ਬੰਦ ਕਰ ਲਏ ਜੇ ਕਿਤੇ ਭਾਈ ਜੇਠਾ ਜੀ ਨੇ ਘੁੰਮਦੇ ਘੁੰਮਾਉਂਦਿਆਂ ਆਪਣੇ ਚਾਚੇ ਤਾਏ ਸ਼ਰੀਕਿਆਂ ਦਾ ਦਰਵਾਜ਼ਾ ਖੜਕਾਉਣਾ, ਉਹਨਾਂ ਨੇ ਦਰਵਾਜ਼ਾ ਵੀ ਨਾ ਖੋਲ੍ਹਣਾ। ਐਸੀ ਹਾਲਾਤ, ਐਸਾ ਸਮਾਂ, ਐਸਾ ਵਕਤ ਕਿਸੇ ਪਰਿਵਾਰ ਦੇ ਜੀਵਾਂ ਤੇ ਕਿਸੇ ਬੱਚੇ ਤੇ ਨਾ ਆਵੇ ਜਿਸ ਬੱਚੇ ਦੇ ਸਿਰ ਦੇ ਉੱਤੇ ਉਹਦੀ ਮਾਂ ਵੀ ਨਾ ਹੋਵੇ, ਉਹਦਾ ਬਾਪ ਵੀ ਨਾ ਹੋਵੇ, ਉਹਦੇ ਰਿਸ਼ਤੇਦਾਰ ਸਾਕ ਸੰਬੰਧੀ ਵੀ ਉਸਦਾ ਸਾਥ ਛੱਡ ਜਾਣ ਤੇ ਉਸ ਦੇ ਬਾਰੇ ਵਿੱਚ ਭਾਈ ਜੇਠਾ ਜੀ ਇੱਕ ਆਸ ਲਾਈ ਬੈਠੇ ਨੇ। ਐਸੇ ਸਮੇਂ ਵਿੱਚ ਜਾ ਕੋ ਮੁਸ਼ਕਲ ਅੱਤ ਬਣੇ, ਢੋਈ ਕੋਈ ਨਾ ਦੇ, ਲਾਗੂ ਹੋਵੇ ਦੁਸ਼ਮਣਾ, ਸਾਕ ਵੀ ਭੱਜ ਖਲੇ, ਭੱਜੋ ਸਭੋ ਆਸਰੋ ਚੁੱਕੇ ਸਭ ਅਸਰਾਓ, ਚੀਤ ਆਵੇ ਉਸ ਪਾਰ ਬ੍ਰਹਮ, ਲੱਗੇ ਨਾ ਤੱਤੀ ਵਾਓ। ਜਦੋਂ ਬੰਦੇ ਤੇ ਬਿਪਤਾ ਬਣਦੀ ਹੈ, ਦੁੱਖ ਬਣਦਾ ਹੈ, ਚੰਗੇ ਤੋਂ ਚੰਗੇ, ਨੇੜੇ ਤੋਂ ਨੇੜੇ ਦੇ ਸਾਥੀ ਵੀ ਸਾਥ ਛੱਡ ਜਾਂਦੇ ਨੇ। ਸੁੱਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਾਹੁਣ ਦਿਸ ਘੇਰੇ, ਬਿਪਤ ਪਰੇ ਸਭ ਹੀ ਸੰਗ ਛਾਡਤ, ਕੋਉ ਨਾ ਆਵਤ ਨੇਰੇ। ਬੰਦੇ ਤੇ ਬਿਪਤਾ ਬਣ ਜਾਵੇ ਤੇ ਕੋਈ ਵੀ ਲਾਗੇ ਆਉਂਦਾ ਨਹੀਂ ਹੈ, ਹਾਲ ਚਾਲ ਵੀ ਨਹੀਂ ਪੁੱਛਣ ਆਉਂਦਾ ਕਿ ਮਤਾਂ ਇਹ ਸਾਡੇ ਨੂੰ ਧੰਨ ਦੌਲਤ ਪੈਸਿਆਂ ਦੀ ਵਿਗਾੜ ਹੀ ਨਾ ਪਾ ਦੇਵੇ। ਐਸੀ ਹਾਲਤ ਵਿੱਚ ਭਾਈ ਜੇਠਾ ਜੀ ਜਿਨ੍ਹਾਂ ਨੇ ਇਹ ਗੱਲ ਆਖੀ ਹੈ, ਨਾਨੀ ਬਾਸਰਕੇ ਦੇ ਵਿੱਚ ਆਉਂਦੀ ਹੈ ਆਪਣੇ ਦੋਹਤੇ ਨੂੰ ਲੈਣ ਵਾਸਤੇ। ਜਦੋਂ ਬਾਸਰਕੇ ਵਿੱਚ ਤੋਂ ਨਾਨੀ ਲਾਹੌਰ ਆਈ ਹੈ, ਚਾਚੇ ਤਾਏ ਸ਼ਰੀਕ ਜਿਹੜੇ ਸੀਗੇ ਉਹ ਦਾਦੀ ਦੇ ਨਾਲ ਵੀ ਦੁੱਖ ਸਾਂਝਾ ਕਰਨ ਨਹੀਂ ਆਏ, ਮਤਾ ਦਾਦੀ ਇਹ ਨਾ ਕਹਿ ਦੇਵੇ ਕਿ ਇਸ ਬੱਚੇ ਦੀ ਸੇਵਾ ਸੰਭਾਲ ਤੁਸੀਂ ਕਰਨੀ ਹੈ। ਲਾਂਭੇ ਰਹੇ ਦਾਦੀ ਨੇ ਆਪਣੇ ਭਾਈ ਜੇਠੇ ਦੋਹਤੇ ਨੂੰ ਤਿਆਰ ਕਰਕੇ ਆਪਣੇ ਨਾਲ ਬਾਸਰ ਕੇ ਲੈ ਆਂਦਾ, ਜਿਹੜੇ ਗੱਲ ਇਹ ਕਹਿੰਦੇ ਸੀਗੇ ਕਿ ਇਸ ਬਾਲਕ ਦੇ ਮੱਥੇ ਨਹੀਂ ਲੱਗਣਾ, ਇਹ ਮਨਹੂਸ ਹੈ,
ਉਹਨਾਂ ਨੂੰ ਕੀ ਪਤਾ ਹੈ ਕਿ ਆਉਣ ਵਾਲਾ ਸਮਾਂ ਐਸਾ ਹੋਵੇਗਾ ਜਿਸ ਦੇ ਮੱਥੇ ਲੱਗਣ ਤੋਂ ਤੁਸੀਂ ਆਪਣੇ ਬੱਚਿਆਂ ਨੂੰ ਰੋਕਿਆ ਹੈ, ਉਹਨੂੰ ਅੱਜ ਮੱਥਾ ਟੇਕਣ ਵਾਸਤੇ, ਉਹਦੇ ਮੱਥੇ ਲੱਗਣ ਵਾਸਤੇ ਅੱਜ 6-6 ਘੰਟੇ ਲਾਈਨਾਂ ਵਿੱਚ ਲੱਗਣਾ ਪਿਆ ਕਰੇਗਾ ਤੁਹਾਨੂੰ। ਐਸੇ ਹਾਲਾਤ ਬਣ ਗਏ। ਅੱਜ ਵੇਖੋ, ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਤੁਸੀਂ ਆਇਓ, ਤੁਸੀਂ ਗੁਰੂ ਗ੍ਰੰਥ ਸਾਹਿਬ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹੋ, ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਘੰਟਿਆਂ ਬੱਧੀ ਤੁਹਾਨੂੰ ਖੜਨਾ ਪੈਂਦਾ, ਉਹਨਾਂ ਨੂੰ ਕੀ ਪਤਾ ਸੀਗਾ। ਜਿਹੜੇ ਗੱਲ ਇਹ ਕਹਿੰਦੇ ਸੀਗੇ ਘਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਣ ਭਾਈ ਜੇਠੇ ਵਾਸਤੇ, ਉਹਦੇ ਵਾਸਤੇ ਘਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਸੀ, ਉਹਨਾਂ ਨੂੰ ਕੀ ਪਤਾ ਆਉਣ ਵਾਲੇ ਸਮੇਂ ਵਿੱਚ ਉਹਦਾ ਐਸਾ ਘਰ ਹੋਵੇਗਾ, ਸੰਸਾਰ ਦੇ ਬਾਦਸ਼ਾਹ ਦੇ ਘਰ, ਵੱਡੇ ਵੱਡੇ ਲੋਕਾਂ ਦੇ ਘਰ, ਮਹੱਲ ਜਿਹੜੇ ਆ ਉਹਨਾਂ ਨੂੰ ਸ਼ਾਮ ਨੂੰ ਰਾਤ ਨੂੰ ਹਨੇਰਾ ਪੈਂਦਿਆਂ ਤਾਲੇ ਲੱਗ ਜਾਣਗੇ, ਪਰ ਇੱਕੋ ਇੱਕ ਘਰ ਹੋਏਗਾ ਗੁਰੂ ਰਾਮਦਾਸ ਜੀ ਦਾ ਘਰ, ਜਿਸ ਦੇ ਘਰ ਨੂੰ ਕਦੇ ਵੀ ਤਾਲਾ ਨਹੀਂ ਲੱਗਦਾ ਔਰ 24 ਘੰਟੇ ਉਹਦੇ ਘਰ ਦੇ ਦਰਵਾਜ਼ੇ ਖੁੱਲ੍ਹੇ ਰਹਿੰਦੇ ਨੇ। ਉਹਨਾਂ ਨੂੰ ਕੀ ਪਤਾ ਸੀਗਾ। ਜਿਹੜੇ ਗੱਲ ਕਹਿੰਦੇ ਸਨ ਕਿ ਗੁਰੂ ਰਾਮਦਾਸ ਮਹਾਰਾਜ ਭਾਈ ਜੇਠੇ ਨੂੰ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਸੀ ਕਿ ਇੱਕ ਬੁਰਕੀ ਇੱਕ ਡੰਗ ਦੀ ਰੋਟੀ ਖਵਾਉਣ ਤੋਂ ਵੀ ਆਕੀ ਹੋ ਗਏ ਸਨ, ਉਹਨਾਂ ਨੂੰ ਇਹ ਕੀ ਸਮਝ ਸੀ ਕਿ ਅੱਜ ਜਿਸ ਬਾਲਕ ਨੂੰ ਅਸੀਂ ਇੱਕ ਬੁਰਕੀ ਇੱਕ ਡੰਗ ਦੀ ਰੋਟੀ ਖਵਾਉਣ ਤੋਂ ਵੀ ਆਕੇ ਹੋ ਗਏ ਹਾਂ, ਉਹਦੇ ਨਾਂ ਦੇ ਤਾਂ ਲੰਗਰ ਚੱਲਿਆ ਕਰਨਗੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਓ, ਤੁਹਾਡੇ ਨਾਂ ਦੇ ਉੱਤੇ ਅੱਜ ਲੰਗਰ ਚੱਲਦੇ ਨੇ, ਲੱਖਾਂ ਭੁੱਖੇ ਪ੍ਰਾਣੀ ਆ ਕਰਕੇ ਲੰਗਰ ਛੱਕ ਕੇ ਇੱਥੋਂ ਤ੍ਰਿਪਤ ਹੋ ਕੇ ਜਾਂਦੇ ਨੇ, ਉਹਨਾਂ ਨੂੰ ਇਹਨਾਂ ਗੱਲਾਂ ਦਾ ਕੀ ਪਤਾ ਸੀਗਾ। ਅੱਜ ਭਾਈ ਜੇਠਾ ਜੀ ਜਿਨ੍ਹਾਂ ਤੇ ਸਤਿਗੁਰੂ ਜੀ ਨੇ ਐਸੀ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ, ਆਪਣੀ ਨਾਨੀ ਬਾਸਰ ਕੇ ਆ ਕਰਕੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੇ ਸੰਗਤ ਵਿੱਚ ਆਉਣਾ ਕੀਤਾ, ਲੰਬਾ ਸਮਾਂ ਗੁਰੂ ਘਰ ਦੇ ਵਿੱਚ ਸੇਵਾ ਕੀਤੀ, ਅਨੰਨ ਸੇਵਾ ਕੀਤੀ, ਘੁੰਗਣੀਆਂ ਵੀ ਵੇਚੀਆਂ, ਕਿਰਤ ਵੀ ਕੀਤੀ ਔਰ ਕਰਤਾਰ ਦੇ ਨਾਲ ਜੁੜੇ ਵੀ ਰਹੇ ਔਰ ਸਿਰ ਦੇ ਉੱਤੇ ਟੋਕਰੀ ਢੋਈ, ਗੋਇੰਦਵਾਲ ਸਾਹਿਬ ਦੇ ਵਿੱਚ ਗੁਰੂ ਸਾਹਿਬ ਜੀ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਨੇ ਯੋਗ ਵਾਰ ਜਾਣ ਕਰਕੇ ਆਪਣੀ ਧੀ ਬੀਬੀ ਭਾਨੀ ਦਾ ਰਿਸ਼ਤਾ ਜਿਹੜਾ ਭਾਈ ਜੇਠੇ ਦੇ ਨਾਲ ਤੈਅ ਕਰ ਦਿੱਤਾ ਔਰ ਇਹ ਗੱਲ ਆਖੀ ਹੈ, ਆਉਣ ਵਾਲੇ ਸਮੇਂ ਵਿੱਚ ਸੰਸਾਰ ਦੇ ਲੋਕਾਂ ਨੂੰ ਇੱਕ ਸੁਨੇਹਾ ਦਿੱਤਾ ਹੈ ਕਿ ਜਦੋਂ ਵੀ ਤੁਸੀਂ ਆਪਣੇ ਬੱਚੇ ਬੱਚੀਆਂ ਦੇ ਰਿਸ਼ਤੇ ਕਰੋ, ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਇੱਕ ਗੱਲ ਦੀ ਚੋਣ ਕਰਦੇ ਹਾਂ, ਡਾਕਟਰ ਆਈ ਸੀ ਨੰਦਾ ਉਹਨਾਂ ਦਾ ਇੱਕ ਨਾਟਕ ਹੈ ਜਿਹੜਾ ਸਾਨੂੰ MA ਵਿੱਚ ਲੱਗਾ ਸੀਗਾ, ਵਰ ਤੇ ਘਰ, ਤੁਸੀਂ ਚੋਣ ਕਿਹਦੀ ਕਰਨੀ ਹੈ। ਤੁਸੀਂ ਆਪਣੇ ਬੱਚੇ ਬੱਚੀਆਂ ਦੇ ਜਦੋਂ ਵਿਆਹ ਕਰਦੇ ਹੋ, ਤੁਸੀਂ ਚੋਣ ਵਰ ਦੀ ਕਰਨੀ ਹੈ ਕਿ ਘਰ ਦੀ ਕਰਨੀ ਹੈ, ਵਰ ਚੰਗਾ ਚਾਹੀਦਾ ਕਿ ਘਰ ਚੰਗਾ ਚਾਹੀਦਾ। ਅੱਜ ਬਹੁ ਗਿਣਤੀ ਵਿੱਚ ਸਮਾਜ ਦੀ ਦ੍ਰਿਸ਼ਟੀ ਜਿਹੜੀ ਹੈ ਉਹ ਵਰ ਵਾਲੇ ਪਾਸੇ ਧਿਆਨ ਨਹੀਂ ਦਿੰਦੀ, ਘਰ ਵਾਲੇ ਪਾਸੇ ਧਿਆਨ ਦਿੰਦੀ ਹੈ। ਜਿਨ੍ਹਾਂ ਨੇ ਵਰ ਦੀ ਚੰਗੀ ਚੋਣ ਕੀਤੀ, ਚੰਗੇ ਵਰ ਹੋਣਗੇ, ਘਰ ਮਾੜੇ ਹੋਣਗੇ, ਚੰਗੇ ਵਰ ਮਿਹਨਤ ਕਰਕੇ ਮਾੜੇ ਘਰਾਂ ਨੂੰ ਵੀ ਚੰਗੇ ਬਣਾ ਲੈਣਗੇ। ਜੇ ਘਰ ਚੰਗੇ ਚੋਣ ਕਰ ਲਏ, ਵਰ ਮਾੜੇ ਲੱਭ ਲਏ, ਮਾੜੇ ਵੜਾਂ ਨੇ ਘਰ ਵੀ ਤਬਾਹ ਕਰ ਦਿੱਤੇ ਨੇ। ਅੱਜ ਭਾਈ ਜੇਠੇ ਦੀ ਜਿਹੜੀ ਚੋਣ ਹੋਈ ਹੈ ਉਹ ਇਸ ਕਰਕੇ ਨਹੀਂ ਹੋਈ, ਮਾਤਾ ਜੀ ਪੁੱਛਦੇ ਸਨ ਕਿ ਇਹਦਾ ਘਰ ਕਿੱਥੇ ਹੈ, ਇਹਦਾ ਘਰ ਕਿਹੋ ਜਿਹਾ ਹੈ, ਇਹ ਕੀ ਕਿਰਤ ਕਰਦਾ ਹੈ, ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਸੀ ਇਹਦਾ ਘਰ ਭਾਵਾਂ ਲਾਹੌਰ ਦੇ ਵਿੱਚ, ਉਸ ਘਰ ਨੂੰ ਤਾਲਾ ਲੱਗਿਆ, ਪਤਾ ਸੀਗਾ। ਮਾਤਾ ਜੀ ਨੇ ਪੁੱਛਿਆ ਸੀਗਾ ਇਹਦਾ ਘਰ ਕਿਹੋ ਜਿਹਾ ਹੈ, ਤੇ ਆਖਿਆ ਇਹਦਾ ਘਰ ਇਹੋ ਜਿਹਾ ਘਰ ਹੋਵੇਗਾ, ਦੁਨੀਆਂ ਤੇ ਇਹਦੇ ਘਰ ਵਰਗਾ ਕੋਈ ਘਰ ਨਹੀਂ ਹੋਵੇਗਾ, ਸੰਸਾਰ ਦੇ ਘਰਾਂ ਦੇ ਉੱਤੇ ਇਹਦੇ ਵਰਗਾ ਕੋਈ ਘਰ ਨਹੀਂ ਹੋਵੇਗਾ, ਤੁਣੀ ਵੱਡੇ ਤੋਂ ਵੱਡੇ ਰਾਸ਼ਟਰਪਤੀਆਂ ਦੇ ਭਵਨ ਵੇਖ ਲਓ, ਉਹਨਾਂ ਦੇ ਬਾਹਰ ਵੀ ਐਸਾ ਨਹੀਂ ਲਿਖਿਆ ਹੁੰਦਾ ਜਿਹੜਾ ਗੁਰੂ ਰਾਮਦਾਸ ਦੇ ਘਰ ਦੇ ਬਾਹਰ ਲਿਖਿਆ ਹੈ, ਡਿੱਠੇ ਸਭੇ ਥਾਵ ਨਹੀਂ ਤੁੱਧ ਜਿਹਾ। ਗੁਰੂ ਰਾਮਦਾਸ ਜੀ ਤੇਰੇ ਘਰ ਵਰਗਾ ਸੰਸਾਰ ਵਿੱਚ ਘਰ ਕਿਸੇ ਦਾ ਨਹੀਂ ਹੈ, ਗੁਰੂ ਰਾਮਦਾਸ ਦਾ ਘਰ ਕਿਹੜਾ ਜਿਹਦਾ ਖੁੱਲਾ ਵਿਹੜਾ। ਇਹ ਖੁੱਲੇ ਵਿਹੜੇ ਵਾਲੇ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਨੂੰ ਜਦੋਂ ਗੁਰਤਾ ਗੱਦੀ ਬਖਸ਼ਿਸ਼ ਪ੍ਰਾਪਤ ਹੋਈ ਔਰ ਯੋਗ ਵਰ ਜਾਣ ਕਰਕੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਨੇ ਜਦੋਂ ਗੁਰਿਆਈ ਬਖਸ਼ਿਸ਼ ਕੀਤੀ, ਗੁਰਿਆਈ ਬਖਸ਼ਿਸ਼ ਕਰਦਿਆਂ ਉਹਨਾਂ ਨੇ ਮਾਣ ਨਹੀਂ ਕੀਤਾ, ਆਪਣੀ ਟੋਕਰੀ ਨਹੀਂ ਛੱਡੀ, ਆਪਣੀ ਸੇਵਾ ਨਹੀਂ ਛੱਡੀ ਔਰ ਆਖਿਆ ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ ਸਾਹਿਬ ਵਿਧ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਉਹ ਲਾਹੌਰ ਦੀਆਂ ਗਲੀਆਂ ਯਾਦ ਆ ਗਈਆਂ ਜਿਹਨਾਂ ਗਲੀਆਂ ਦੇ ਵਿੱਚ ਆਖਿਆ ਮੈਂ ਰੁਲਦਾ ਫਿਰਦਾ ਸੀ,
मेरी कोई बात नहीं सी पुछदा, गुरु अमरदास महाराज पातशाह जी तुहाडी संगत करके अज जिहड़ियां इह दातां प्राप्त होईआं ने, इह गुरु रामदास महाराज जी उसका शुकराना कर रहे ने। उन्हां दा अज इह पावन बचन जिहड़ा असी मुख वाक दे रूप दे विच पढ़ना कीता है, उहदे विच सतगुर सच्चे पातशाह जी जो कंसैप्ट लैंदे ने उहदे विच तां इक गल इह सांझी करदे ने कि उह अकाल पुरख परमात्मा जिहदे गुण कहे नहीं जा सकदे, मनुख ते औगणा ते गुणा दा सुमेल है, इहदे विच गुण भी हन ते औगण भी हन, पर उह अकाल पुरख परमात्मा जे किसे मनुख दी असीं गुणा दी तुलना करना शुरू करिए, थोड़े समय बाद यह बहुत चंगा मनुख है, वधिया मनुख है, किरती मनुख है, प्यार करने वाला मनुख है, थोड़े समय बाद उहदे गुणा की समाप्ति हो जाती है, पर अकाल पर परमात्मा उन्हां दे गुणा की जे उपमा वड्याई करिए ते सतगुरु जी कहिंदे तेरे कवन कवन गुण कह कह गावां तू साहिब गुणी निधाना, परमात्मा तेरे गुणा का आर पार नहीं कोई किया जा सकता। संगत की वड्याई करदिआं सतगुरु जी ने आख्या सानू सारिआं नू कोई जिन्ना कुछ अपने धीआं पुत्र परिवार जमीन जायदादां कोठियां महल माड़ियां प्यारियां लगदियां ने, पर जदों गुरु रामदास महाराज नू पुछिआ सच्चे पातशाह तुहानू सारिआं तों वध प्यारी चीज किहड़ी लगदी है, गुरु रामदास जी ने आख्या मैनूं संगत प्यारी लगदी है, इह साध संगत जिहड़ी है इह सब तों प्यारी है, जिहड़े संगत विच बैठे ने ओ मेरे प्यारे ने। इस करके गुरु रामदास महाराज जी यह भी गल कहंदे ने आउण वालिआ गुरु रामदास जी दे घर वाल आउण वालिआ तेरिया मंगा ने, तू दाता मंगदा ने, तू पदार्थ मंगदा है, तू दुध मंगदा है, तू पुत मंगदा है, मिलने ने इत्थों ही मिलने ने, होर किसे जगह तों नहीं मिलने, पर कदे कदे मिलन भी आया कर, रोज मंगनी आउणा है, कदे मिलन वास्ते भी आया करके, अज मैं गुरु रामदास जी नूं मिलन वास्ते जाना है, मिलन आया करिए, जदों असीं मिलन आया करांगे गुरु रामदास महाराज पातशाह जी फिर विख्यान करदे ने कि महाराज अगे तरला करदे ने कृपा करो सतगुरु जी साडे सिर ते भी मेहर भरिया हथ रखो, साडे ते भी बख्शिश करो, सानू भी अपने दरों घरों गुरसिखी दी दात बख्शिश करो। अठ तरह के दाना का जिक्र आउंदा जदों असीं अरदास करदे हां, महाराज जी दे दर दे उत्ते खड़िया होया अरदासी मंग करदा है महाराज सिखां नूं सिखी दान बख्शिश करो, केस बख्शिश करो, रोज अरदास विच कहा जांदा जिन्हां दे कोल केस नहीं महाराज गुरु रामदास जी उन्हां नूं केस बख्शिश कर दो। अज ध्यान मारीए झाती मारीए सैल्फ एनालिसिस है, सवे पड़चोल है, अपने घर अपने परिवार अपने जीआं वास्ते अज तुसीं आए हो, गुरु रामदास जी दे घर विच तुहाडा दोता तुहाडा पोता तुहाडा पुत तुहाडा भाई तुहाडा पति जे केसा खुण सखना है अजे दान मंग के जायो कि मैं गुरु रामदास दे घर तों बचिआ तेरे वास्ते केसा दा दान लैके आया हां तू अज तू लैके केस ना कतल करानी। यह दान है केसा दा दान, सिखी दान, सिखां नूं बख्शो जे सिखी दान, केस दान, रहत दान, विवेक दान, विसाह दान, भरोसा दान, दाना सिर दान, नाम दान, यह दान ने। हुण आपां इस गल की पड़चोल करिए जिहड़े दाना की गल की है वह साडे कोल किन्ने क दान ने, किन्नियां तों असीं सखणे हां, किन्नियां तों बांझे हां, कि सानू गुरु ग्रंथ साहिब जी दे उत्ते भरोसा है, किसे नूं किसे ते भरोसा, पर केवल तां केवल गुरु का सिख एक गल कहिंदा है मोह को तो भरोसो एक ग्रंथ महाराज में, गुरु के सिख नूं गुरु ग्रंथ साहिब जी तों इलावा और किसे ते भरोसा किसे ते यकीन नहीं होना चाहिदा। महाराज ने अज दे इस पावन बचन विच इह गल सानू समझाई है किवें जन्मां जन्मांतरां दा सफर तय करदिआं होइआं इह जीव रूपी आत्मा इस मनुखी जामे दे विच आई है, जन्मा जन्मांतरां दी मैल इस मन नूं लग गई है, असी तन धो लिया, असी कपड़े धो लए, असी सब कुछ धो लिया, पर असी मन नूं धोण दा कदे जतन नहीं कीता, मन मैला सब कुछ मैला, तन धोते मन हच्छा ना होए। रोज पढ़दे हां जपजी साहिब दे विच
ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ। ਕਦੀ ਵਿਚਾਰ ਕੀਤੀ ਹੈ ਕਿ ਸਾਡੀ ਮਤ ਜਿਹੜੀ ਹੈ ਉਹ ਪਾਪਾਂ ਦੇ ਨਾਲ ਮਲੀਨ ਹੁੰਦੀ ਜਾ ਰਹੀ ਹੈ, ਮਲੀਨ ਹੁੰਦੀ ਜਾ ਰਹੀ ਹੈ, ਉਹਨੂੰ ਨਾਮ ਦੇ ਜ਼ਰੀਏ ਅਸੀਂ ਧੋਣਾ ਹੈ। ਆਓ ਜੋ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਦੋਏ ਕਰ ਜੋੜ, ਇੱਕ ਵਾਰੀ ਆਖੋ ਜੀ ਸਤਨਾਮ।

ਹੁਣ ਪਾਪਾਂ ਦੀ ਗੱਲ ਕੀਤੀ ਹੈ ਇੱਥੇ। ਪਾਪੀ ਪੁੰਨੀ ਆਖਣ ਨਾਹੀਂ, ਕਿਸੇ ਦੇ ਕਹਿਣ ਦੇ ਉੱਤੇ ਇਹ ਬੰਦੇ ਨੂੰ ਅਧਿਕਾਰ ਨਹੀਂ ਦਿੱਤਾ ਕਿ ਕਿਸੇ ਨੂੰ ਉਹ ਪਾਪੀ ਕਹੇ ਅਤੇ ਕਿਸੇ ਨੂੰ ਉਹ ਪੁੰਨੀ ਕਹੇ, ਇਹ ਬੰਦੇ ਕੋਲ ਅਧਿਕਾਰ ਨਹੀਂ। ਇਹ ਰਾਈਟ ਜਿਹੜਾ ਹੈ ਇਹ ਅਧਿਕਾਰ ਪਰਮਾਤਮਾ ਦੇ ਕੋਲ ਹੈ। ਪਾਪੀ ਅਤੇ ਪੁੰਨੀ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਪੁੰਨ ਕੀ ਹੈ ਪਾਪ ਕੀ ਹੈ। ਸਤਿਗੁਰੂ ਜੀ ਨੇ ਅੱਜ ਇਸ ਪਾਵਨ ਬਚਨ ਵਿੱਚ ਸਾਨੂੰ ਸਮਝਾਇਆ ਸਭ ਪਾਪ ਅਨਿਵਾਰੀ, ਮਾਨਸਿਕ ਤੌਰ ਦੇ ਉੱਤੇ, ਆਤਮਕ ਤੌਰ ਦੇ ਉੱਤੇ, ਸਰੀਰਕ ਤੌਰ ਦੇ ਉੱਤੇ ਕੀਤੇ ਗਏ ਕਰਮ ਜਿਹੜੇ ਨੇ ਜੋ ਗੁਰਮਤਿ ਦੇ ਅਨੁਕੂਲ ਨਹੀਂ ਹੈ, ਗੁਰਮਤਿ ਸਿਧਾਂਤਾਂ ਦੀ ਉਲੰਘਣਾ ਕਰਦੇ ਨੇ, ਸਾਰੇ ਪਾਪ ਹੀ ਨੇ। ਇਸ ਕਰਕੇ ਸਤਿਗੁਰੂ ਜੀ ਇਹ ਗੱਲ ਕਹਿ ਰਹੇ ਨੇ, ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਜੋ ਹਰ ਸੇਵਾ ਸੰਤ ਭਗਤ, ਜਿਹੜੇ ਭਗਤ ਨੇ, ਜਿਹੜੇ ਤੇਰੇ ਸੰਤ ਨੇ, ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ, ਭਗਤ ਤੇਰੇ ਮਨ ਭਾਵਦੇ, ਦਰ ਸੋਹਨ ਕੀਰਤ ਗਾਵਦੇ, ਨਾਨਕ ਕਰਮਾਂ ਬਾਹਰੇ ਦਰ ਢੋ ਨਾ ਲਹਿਣੀ ਧਾਵਦੇ। ਜਿਹੜੇ ਤੇਰੇ ਭਗਤ ਨੇ, ਜਿਹੜੇ ਤੇਰੇ ਸੰਤ ਨੇ, ਹੇ ਅਕਾਲ ਪੁਰਖ ਪਰਮਾਤਮਾ, ਉਹ ਤੈਨੂੰ ਸੇਵਦੇ ਨੇ, ਤੇਰਾ ਸਿਮਰਨ ਕਰਦੇ ਨੇ, ਤੇਰਾ ਨਾਮ ਜਪਦੇ ਨੇ, ਤੇਰਾ ਨਾਮ ਜਪ ਜਪ ਕੇ ਜਿਵੇਂ ਕੱਪੜੇ ਨੂੰ ਮਲ ਮਲ ਕੇ ਧੋਈਏ, ਸਾਬਣ ਲਾ ਲਾ ਕੇ ਧੋਈਏ, ਜਿਉਂ ਜਿਉਂ ਪਾਣੀ ਪਾਵਾਂਗੇ, ਸਾਬਣ ਪਾਣੀ ਦਾ ਸੁਮੇਲ ਜਿਹੜਾ ਹੈ ਉਹ ਕੱਪੜੇ ਦੇ ਵਿੱਚੋਂ ਮੈਲ ਕਰ ਦਿੰਦਾ ਹੈ। ਇਹ ਗੁਰਮੁਖ ਪਿਆਰਿਆ, ਜਦੋਂ ਜਪੇਗਾ, ਗੁਰੂ ਗੁਰੂ ਜਪੇਗਾ, ਨਾਮ ਜਪੇਗਾ, ਤੇਰੇ ਮਤ ਦੀ ਮੈਲ ਜਿਹੜੀ ਹੈ ਉਹ ਦੂਰ ਹੋ ਜਾਵੇਗੀ। ਸਤਿਗੁਰੂ ਜੀ ਕਿਰਪਾ।

ਹੁਣ ਇੱਕ ਗੱਲ ਧਿਆਨ ਵਿੱਚ ਰੱਖਣ ਵਾਲੀ ਗੱਲ ਹੈ, ਆਪਣਾ ਸੁਭਾਅ ਸਾਡਾ ਕਿਹੋ ਜਿਹਾ ਹੈ, ਸਾਡਾ ਜਿਉਣ ਦਾ ਢੰਗ ਕਿਹੋ ਜਿਹਾ ਹੈ, ਮੇਰੀਆਂ ਆਦਤਾਂ ਮੇਰੀਆਂ ਹੈਬਿਟਸ ਜਿਹੜੀਆਂ ਉਹ ਕਿਹੋ ਜਿਹੀਆਂ ਨੇ। ਧਿਆਨ ਮਾਰੀਏ, ਕਾਚੀ ਦੇ ਮੋਹ ਫੁੱਲ ਬਾਂਧੀ, ਸੱਠ ਕਠੋਰ ਕੁਚੀਲ ਕੁਗਿਆਨੀ, ਇਹ ਹੈ ਸਾਡਾ ਲੱਛਣ, ਇਹ ਹੈ ਸਾਡਾ ਅੰਦਰੂਨੀ ਭਾਵ, ਇਹ ਹੈ ਸਾਡੀ ਅੰਦਰ ਦੀ ਗੱਲ ਕਿ ਇਹ ਮਹਾਰਾਜ ਸੱਚੇ ਪਾਤਸ਼ਾਹ ਇਹ ਜਿਹੜੇ ਮਿੱਟੀ ਦਾ ਭਾਂਡਾ ਤੂੰ ਬਣਾਇਆ, ਮੋਹ ਦੇ ਨਾਲ ਬੰਨਿਆ। ਕਾਚੀ ਦੇ ਮੋਹ ਫੁੱਲ ਬਾਂਧੀ, ਸੱਠ ਕਠੋਰ ਕੁਚੀਲ ਕੁਗਿਆਨੀ, ਮੇਰੇ ਵਰਗਾ ਹੱਠੀ ਕੋਈ ਨਹੀਂ ਹੈ। ਮੈਨੂੰ ਬੜਾ ਸਮਝਾਉਣ ਦਾ ਯਤਨ ਕਰਦੇ, ਮੈਂ ਨਾ ਮਾਨੂੰਗੀ, ਮੈਂ ਨਹੀਂ ਮੰਨਦਾ। ਕਠੋਰ ਹਾਂ, ਪੱਥਰ ਦਿਲ ਹਾਂ, ਕੁਚੀਲ ਹਾਂ, ਗੰਦੇ ਖਿਆਲਾਤ ਨੇ, ਗੰਦੀਆਂ ਗੱਲਾਂ ਕਰਨੀਆਂ, ਗੰਦਿਆਂ ਲੋਕਾਂ ਵਿੱਚ ਬੈਠਣਾ, ਗੰਦੇ ਗੀਤ ਸੁਣਨੇ, ਗੰਦੇ ਨਾਵਲ ਪੜ੍ਹਨੇ, ਗੰਦਾ ਲਿਟਰੇਚਰ ਪੜ੍ਹਨਾ, ਇਹ ਮੇਰੀ ਆਦਤ ਹੈ। ਕੁਚੀਲ ਕੁਗਿਆਨੀ, ਮੈਨੂੰ ਗਿਆਨ ਹੈ ਨਹੀਂ, ਮੈਂ ਉਦਾਂ ਗਿਆਨੀ ਕਹਾਉਣਾ, ਪਰ ਗਿਆਨ ਕੁਝ ਨਹੀਂ ਹੈ। ਹੇ ਅਕਾਲ ਪੁਰਖ ਪਰਮਾਤਮਾ, ਇਹ ਗਿਆਨ ਤੁਹਾਡੇ ਕੋਲ ਹਾਸਲ ਹੋਣਾ ਸੀ। ਮੈਂ ਠੀਕ ਹੈ, ਮੈਂ ਅੱਖਰੀ ਤੌਰ ਦੇ ਉੱਤੇ ਕਿਤਾਬਾਂ ਵਿੱਚੋਂ ਬਹੁਤ ਵੱਡਾ ਗਿਆਨ ਹਾਸਲ ਕਰ ਲਿਆ, ਮੈਂ ਡਾਕਟਰ ਵੀ ਬਣ ਗਿਆ, ਮੈਂ ਇੰਜੀਨੀਅਰ ਵੀ ਬਣ ਗਿਆ, ਮੈਂ ਸਾਇੰਟਿਸਟ ਵੀ ਬਣ ਗਿਆ, ਮੇਰੇ ਕੋਲ ਅੱਖਰਾਂ ਵਾਲਾ ਗਿਆਨ ਬਹੁਤ ਹੈ, ਪਰ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ, ਗੁਰ ਘਰ ਸੱਚ ਵਿਚਾਰ, ਗੁਰੂ ਘਰ ਰੇ ਮਨ ਮੇਰੇ, ਗੁਰ ਘਰ ਸ਼ਬਦ ਸੁਪੁੰਨ, ਅਗਨ ਕਟੇ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰ, ਗੁਰ ਸਤ ਕਵ ਨਲ ਕਹਿ, ਜਿਨ ਗੁਰੂ ਨਹਿ ਦੇਖਿਓ ਨਹਿ ਕੀਓ, ਤੇ ਅਕਿਆਥ ਸੰਸਾਰ ਮੈਂ। ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ, ਜਿਹੜਾ ਤੁਹਾਡੇ ਕੋਲ ਗਿਆਨ ਹੈ ਉਹ ਮੇਰੇ ਕੋਲ ਗਿਆਨ ਹੈ ਨਹੀਂ। ਇਸ ਕਰਕੇ ਸੱਠ ਕਠੋਰ ਕੁਚੀਲ ਕੁਗਿਆਨੀ, ਭਾਵਤ ਭਰਮਤ ਰਹਿਣ ਨਹੀਂ ਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਨੀ, ਮੇਰਾ ਮਨ ਟਿਕਦਾ ਨਹੀਂ ਹੈ ਕਿਸੇ ਪਾਸੇ, ਕਿਸੇ ਪਾਸੇ ਨਹੀਂ ਟਿਕਦਾ। ਸੰਗਤ ਵਿੱਚ ਆਉਂਦਾ, ਕਦੇ ਕਿਸੇ ਪਾਸੇ ਦੌੜ, ਕਦੇ ਕਿਸੇ ਪਾਸੇ ਦੌੜ, ਮੇਰਾ ਮਨ ਗੁਰੂ ਤੇ ਵਿਸ਼ਵਾਸ ਨਹੀਂ ਕਰਦਾ, ਗੁਰੂ ਦੇ ਚਰਨਾਂ ਦੇ ਵਿੱਚ ਟਿਕਦਾ ਨਹੀਂ। ਗੁਰੂ ਸਾਹਿਬ ਜੀ ਕਹਿੰਦੇ, ਮੇਰੇ ਕੋਲ ਆਉਣ ਵਾਲੇ ਆ, ਥਿਰ ਕਰ ਵੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਤੂੰ ਟੇਕ ਕੇ ਬੈਠਦਾ ਸਹੀ ਇੱਕ ਥਾਂ ਤੇ, ਤੇਰਾ ਤਾਂ ਟਿਕਾਓ ਹੀ ਹੈ। ਕਦੇ ਤੂੰ ਗੱਡੀ ਚੁੱਕਦਾ, ਕਿਸੇ ਦੇਵੀ ਦੇਵਤੇ ਦੇ ਕੋਲ ਚੱਲ ਜਾਂਦਾ, ਕਦੀ ਮੜੀਆਂ ਵਾਲੇ ਪਾਸੇ ਚੱਲ ਜਾਂਦਾ, ਕਦੀ ਕਬਰਾਂ ਵਾਲੇ ਪਾਸੇ ਚੱਲ ਜਾਂਦਾ, ਕਦੀ ਜੋਤੀਆਂ ਅੱਗੇ ਹੱਥ ਕਰਦਾ ਫਿਰਦਾ, ਕਦੀ ਟੇਵੇ ਲਾਉਂਦਾ ਫਿਰਦਾ ਹੈ। ਤੈਨੂੰ ਇਹ ਗੱਲ ਭੁੱਲ ਗਈ ਹੈ, ਤੇਰਾ ਕੋਈ ਵੀ ਕਾਰਜ ਹੈ, ਤੇਰਾ ਕੋਈ ਵੀ ਕੰਮ ਹੈ? ਉਹ ਇੱਕ ਗੱਲ ਕਹਿੰਦੇ ਨੇ, ਗੁਰੂ ਸਾਹਿਬ ਜੀ, ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਇਹ ਗੁਰਮੁਖ ਪਿਆਰ ਵਾਲਿਆ, ਹੋ ਸਕਦਾ ਤੂੰ ਆਪਣਾ ਕੰਮ ਕਿਸੇ ਮਨੁੱਖ ਨੂੰ ਕਵੇ, ਆਪਣੇ ਕੰਮ ਨੂੰ ਕਰਨ ਵਾਸਤੇ ਉਹ ਕਹੇਗਾ ਮੈਂ ਅਸਮਰੱਥ ਹਾਂ, ਮੈਂ ਨਹੀਂ ਕਰ ਸਕਦਾ। ਕਿਸੇ ਰਾਜੇ ਮਹਾਰਾਜੇ ਨੂੰ ਕਵੇ, ਉਹ ਕਹਿੰਦਾ ਮੈਂ ਨਹੀਂ ਕਰ ਸਕਦਾ। ਪਰ ਗੁਰੂ ਕਦੇ ਨਹੀਂ ਕਹਿੰਦਾ ਕਿ ਤੇਰਾ ਕੰਮ ਜਿਹੜਾ ਤੂੰ ਲੈ ਕੇ ਆਇਆ ਮੈਂ ਨਹੀਂ ਕਰ ਸਕਦਾ। ਸਤਿਗੁਰੂ ਜੀ ਕਹਿੰਦੇ, ਇੱਕ ਵਾਰੀ ਮੈਨੂੰ ਆ ਕੇ ਕਹਿ ਤਾਂ ਸਹੀ, ਤੂੰ ਮੇਰੇ ਕੋਲ ਆ ਤਾਂ ਸਹੀ, ਮੇਰੇ ਦਰ ਤੇ ਆ ਕੇ ਕਹਿ। ਜੇ ਤੂੰ ਆ ਕੇ ਅਰਦਾਸ ਕਰਕੇ ਆਖੇਗਾ ਗੁਰੂ ਸਾਹਿਬ ਜੀ ਨੂੰ ਕਿ ਹੇ ਮਹਾਰਾਜ, ਇਹ ਮੇਰਾ ਕਾਰਜ ਹੈ, ਤੇ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ, ਹੇ ਮਹਾਰਾਜ ਸਾਡਾ ਸੁਭਾਅ ਹੈ, ਹਸੀ ਕਠੋਰ ਆ, ਪੱਥਰ ਦਿਲ ਹੈ, ਕੁਚੀਲ ਹੈ, ਕੁਗਿਆਨੀ, ਧਾਵਤ ਭਰਮਤ ਰਹਿਣ ਨਿਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਨੀ, ਜੋਬਨ ਰੂਪ ਮਾਇਆ ਮਦ ਮਾਤਾ, ਵਿਚਰਿਤ ਵਿਗਲ ਬਡੋ ਅਭਿਮਾਨੀ। ਜੋਬਨ ਰੂਪ, ਸਾਡੇ ਤੇ ਜਵਾਨੀ ਆ ਗਈ, ਸਾਡੇ ਤੇ ਜਵਾਨੀ ਆ ਗਈ, ਅਸੀਂ ਰੱਬ ਨੂੰ ਭੁੱਲ ਗਏ, ਕਲੱਬਾਂ ਪੱਬਾਂ ਵਾਲੇ ਪਾਸੇ ਨੂੰ ਮੂੰਹ ਮੋੜ ਲਿਆ। ਕੀ ਕਾਰਨ ਹੈ ਅੱਜ ਨੌਜਵਾਨ ਤਬਕਾ ਗੁਰੂ ਦੀ ਸੰਗਤ ਵਿੱਚ ਨਹੀਂ ਆ ਰਿਹਾ? ਕੀ ਕਾਰਨ ਹੈ ਅੱਜ ਨੌਜਵਾਨ ਤਬਕਾ ਗੁਰੂ ਤੋਂ ਬੇਮੁੱਖ ਹੁੰਦਾ ਜਾ ਰਿਹਾ? ਕਿਉਂਕਿ ਜਵਾਨੀ ਆਈ ਹੈ, ਕਦੇ ਕਿਸੇ ਡੌਲੇ ਤੇ ਮੋਰ, ਕਦੇ ਕਿਸੇ ਡੌਲੇ ਤੇ ਜੋ ਕਬੂਤਰ, ਇਸ ਤਰ੍ਹਾਂ ਦੇ ਜਾਨਵਰ ਬਣਾ ਬਣਾ ਕੇ ਆਪਣੇ ਨੂੰ ਦੱਸਣਾ ਚਾਹੁੰਦਾ, ਪਰਮਾਤਮਾ ਬਣਾਇਆ ਤਾਂ ਤੂੰ ਮੈਨੂੰ ਬੰਦਾ, ਪਰ ਮੈਂ ਇਹ ਜਾਨਵਰਾਂ ਵਰਗਾ ਬੰਦਾ, ਜਿੱਦਾਂ ਦੇ ਜਾਨਵਰ ਨੇ ਉਦਾਂ ਦੇ ਮੈਂ ਆਪਣੇ ਸਰੀਰ ਤੇ ਬਾਹ ਲਏ ਨੇ। ਪੰਜ ਕਕਾਰ ਧਰਮ ਤੋਂ ਆਕੀ ਹੈ, ਜੇ ਕਿਰਪਾਨ ਪਾਉਣ ਦੀ ਗੱਲ ਕਰੀਏ ਆਕੀ ਹੈ,
ਹੋਰ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਜਾਨਵਰਾਂ ਦੀਆਂ ਤਸਵੀਰਾਂ ਆਪਣੇ ਸਰੀਰ ਤੇ ਉਹ ਬਣਾਈ ਫਿਰਦਾ ਹੈ। ਸਤਿਗੁਰੂ ਜੀ ਕਹਿੰਦੇ ਮੇਰਾ ਇਸ ਤਰ੍ਹਾਂ ਦਾ, ਹੇ ਭਾਈ ਮੇਰਾ ਇਸ ਤਰ੍ਹਾਂ ਦਾ ਸੁਭਾਅ ਬਣ ਗਿਆ ਕਿ ਅਸੀਂ ਸੰਗਤ ਵਿੱਚ ਆਉਣਾ ਨਹੀਂ ਚਾਹੁੰਦੇ। ਜੋ ਮਹਾਰਾਜ ਦੀ ਬਾਣੀ ਫਰਮਾ ਰਹੀ ਹੈ ਕਿ ਸੱਠ ਕਠੋਰ ਕੁਚੂਲ ਕੇ ਗਿਆਨੀ ਧਾਵਤ ਪਰਮਤ ਰਹਿਣ ਨਹੀਂ ਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਨੀ, ਜੋਬਨ ਰੂਪ ਮਾਇਆ ਮਦ ਮਾਤਾ ਵਿਚਰਤ ਵਿਕਲ ਬਡੋ ਅਵਮਾਨੀ, ਪਰ ਧਨ ਪਰ ਅਪਵਾਦ ਨਾਰ ਨਿੰਦਾ ਯੇ ਮਿੱਠੀ ਯੇ ਮਾਏ ਹੈ ਤਾਨੀ। ਕਥਾ ਕੀਰਤਨ ਹੁੰਦਾ ਹੋਵੇ, ਕਿਤੇ ਪ੍ਰੋਗਰਾਮ ਹੁੰਦਾ ਹੋਵੇ, ਜੇ ਰਾਗੀ ਸਿੰਘ ਕਹਿਣ ਇੱਕ ਹੋਰ ਸ਼ਬਦ ਪੜ੍ਹਨਾ, ਨਾ ਨਾ ਨਾ ਜੀ ਬਸ ਕਰੋ ਬਸ ਕਰੋ, ਹੁਣ ਪੜ੍ਹੀ ਜਾਣਾ। ਕਿਤੇ ਚੁਗਲੀ ਨਿੰਦਿਆ ਹੁੰਦੀ ਹੋਵੇ, ਕਿਤੇ ਨਾਚ ਹੁੰਦਾ ਹੋਵੇ, ਕਿਤੇ ਡਾਂਸ ਹੁੰਦਾ ਹੋਵੇ, ਕਿਤੇ ਗਾਉਣ ਵਾਲੀ ਗਾਉਣ ਵਾਲੀ ਗਾਉਂਦੀ ਹੋਵੇ, ਉਹਨੂੰ ਕਹਿ ਦਿੰਦੇ ਕੀ ਕਰਨਾ ਘਰ ਜਾ ਕੇ ਇੱਕ ਗਾਣਾ ਹੋਰ ਸੁਣਾ ਦਿਓ। ਤੋ ਕਹਿਣ ਦਾ ਭਾਵ ਹੈ ਸਾਡਾ ਅੰਦਰੂਨੀ ਸੁਭਾਅ ਇਦਾਂ ਦਾ ਹੈ, ਸਾਨੂੰ ਬਾਣੀ ਚੰਗੀ ਨਹੀਂ ਲੱਗਦੀ, ਸਾਨੂੰ ਇਹ ਬੋਲ ਕਬੋਲ ਜਿਹੜੇ ਨੇ ਇਹ ਧਾਵਤ ਭਰਮਤ ਰਹਿਣ ਨਿਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ, ਜੋਬਨ ਰੂਪ ਮਾਇਆ ਮਦ ਮਾਤਾ ਵਿਚਰਤ ਵਿਕਲ ਬਡੋ ਅਭਿਮਾਨੀ, ਪਰ ਧਨ ਪਰ ਅਪਵਾਦ ਨਾਰ ਨਿੰਦਾ ਯੇ ਮਿੱਠੀ ਯੇ ਮਾਏ ਤਾਨੀ। ਇਹ ਮੈਨੂੰ ਬੜੀ ਮਿੱਠੀ ਲੱਗਦੀ ਹੈ, ਬੜੀ ਚੰਗੀ ਲੱਗਦੀ ਹੈ, ਸੰਗਤ ਚੰਗੀ ਨਹੀਂ ਲੱਗਦੀ, ਸੰਗਤ ਵਿੱਚ ਨਹੀਂ ਆਉਣਾ ਕਰਦੇ ਅਸੀਂ। ਇਸ ਕਰਕੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਅਸੀਂ ਪਾਪੀ ਹਾਂ, ਅਸੀਂ ਪੱਥਰ ਹਾਂ, ਅਸੀਂ ਇਹ ਵਿਕਾਰਾਂ ਦੇ ਨੀਰ ਦੇ ਵਿੱਚ ਡੁੱਬਦੇ ਜਾ ਰਹੇ ਹਾਂ, ਕਿਰਪਾ ਕਰੋ ਸਾਨੂੰ ਇਹਨਾਂ ਪਾਪੀਆਂ ਨੂੰ ਵੀ ਆਪਣੀ ਸੰਗਤ ਵਿੱਚ ਬਿਠਾ ਕਰਕੇ ਤਾਰਨਾ ਕਰੋ ਜੀ, ਵਿਸ਼ਰਾਮ ਦੇ ਕਰਕੇ।

0: ਵਾਰੀ
1: ਮਹਾਰਾਜ ਕੋਲ ਇਸ ਜਨਮ ਦੇ ਨਹੀਂ ਹੈ। ਜੇ ਕੱਲੇ ਇਸ ਜਨਮ ਦੇ ਪਾਪ ਹੁੰਦੇ, ਇਸ ਜਨਮ ਦੇ ਵਿਕਾਰ ਹੁੰਦੇ ਤੇ ਗੱਲ ਨਿਬੜ ਜਾਂਦੀ। ਮਹਾਰਾਜ ਬੜੇ ਜਨਮਾਂ ਜਨਮਾਂਤਰਾਂ ਦੇ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਅਸੀਂ ਬੜੇ ਜਨਮਾਂ ਜਿਹੜੇ ਜਿਹੜੇ ਜਨਮਾਂ ਵਿੱਚੋਂ ਆਏ ਹਾਂ ਉਹਨਾਂ ਜਨਮਾਂ ਦੇ ਸੰਸਕਾਰ ਜਿਹੜੇ ਆ ਉਹ ਸਾਡੇ ਅੰਦਰ ਅਜੇ ਕਾਇਮ ਨੇ। ਅਸੀਂ ਬੰਦੇ ਨੂੰ ਕਈ ਵਾਰੀ ਕਹਿ ਦਿੰਦੇ ਹਾਂ ਜਦੋਂ ਲੋੜ ਤੋਂ ਵੱਧ ਉਹ ਬੋਲਦਾ ਤਾਂ ਅਸੀਂ ਉਹਨੂੰ ਇਹ ਕਹਿ ਦਿੰਦੇ ਹਾਂ ਕਿ ਕੀ ਤੂੰ ਕੁੱਤੇ ਵਾਂਗੂ ਭੌਂਕੀ ਜਾਂਦਾ ਹੈ। ਉਹ ਕੁੱਤਾ ਨਹੀਂ ਪਰ ਉਹਨੂੰ ਕਹਿੰਦੇ ਤੂੰ ਕੁੱਤੇ ਵਾਂਗੂ ਭੌਂਕਦਾ, ਇਹਦਾ ਮਤਲਬ ਹੈ ਕਿ ਉਹ ਕੁੱਤੇ ਦੀ ਜੂਨ ਵਿੱਚ ਜਿਹੜਾ ਆਇਆ ਨਾ ਉਹ ਕੁੱਤੇ ਵਾਲੇ ਸੰਸਕਾਰ ਇਹਦੇ ਅੰਦਰ ਇੱਥੇ ਕਾਇਮ ਨੇ। ਗਧੇ ਵਾਂਗੂ ਲੇਟੀ ਜਾਂਦਾ, ਕਾਂ ਵਾਂਗੂ ਕਾਂ ਕਾਂ ਕਰੀ ਜਾਂਦਾ। ਮਹਾਰਾਜ ਉਹ ਜਿਹੜੇ ਜਿਹੜੇ ਜਨਮਾਂ ਦੇ ਵਿੱਚ ਅਸੀਂ ਘੁੰਮ ਕੇ ਆਇਆ, ਜਾਨਾ ਮੈਂ ਜਨਮ ਕੇ ਲਾਗੇ ਬਿਖ ਮੋਰਚਾ, ਮੋਰਚਾ ਦਾ ਭਾਵ ਹੁੰਦਾ ਜੰਗਾਲ, ਕਿ ਜਿਹੜਾ ਸਾਡੀ ਜੀਵ ਰੂਪੀ ਆਤਮਾ ਨੂੰ ਇਹ ਵਿਕਾਰਾਂ ਦਾ ਜੰਗਾਲ ਲੱਗਾ। ਮਹਾਰਾਜ ਸੰਗਤ ਵਿੱਚ ਕਿਰਪਾ ਕਰੋ, ਸੰਗਤ ਵਿੱਚ ਬਿਠਾ ਕਰਕੇ ਇਹ ਜਨਮਾਂ ਜਨਮਾਂਤਰਾਂ ਦੀ ਮੈਲ, ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋਆ ਸਵਾ ਖਨਲੀ ਧੋਤੀ ਉਜਲ ਨਾ ਹੋਵੇ, ਜੇ ਸੌ ਧੋਵਣ ਪਾ ਕੋਹਲੂ ਦੇ ਉੱਤੇ। ਉਹ ਕੋਹਲੂ ਦਾ ਮਾਲਕ ਜਿਹੜਾ ਜਿੱਥੋਂ ਤੇਲ ਨਿਕਲਦਾ ਇੱਕ ਕੱਪੜਾ ਰੱਖਦਾ ਕੋਹਲੂ ਨੂੰ ਸਾਫ਼ ਕਰਨ ਵਾਸਤੇ, ਉਹਨੂੰ ਖਨਲੀ ਧੋਤੀ ਖਨਲੀ ਆਖਦੇ, ਉਹ ਸਾਫ਼ ਕਰਦਾ। ਜਿਹੜੀ ਉਹ ਤੇਲ ਦੀ ਥੰਧਿਆਈ ਹੁੰਦੀ ਹੈ ਉਸ ਕੱਪੜੇ ਦੇ ਵਿੱਚ ਆ ਕੇ ਵੜ ਜਾਂਦੀ ਹੈ, ਉਹਨੂੰ ਭਾਵਾਂ ਸੌ ਵਾਰੀ ਧੋ ਲਓ ਉਹ ਧੋਣ ਦੇ ਨਾਲ ਮੈਲ ਨਹੀਂ ਨਿਕਲਦੀ। ਮਹਾਰਾਜ ਸਾਡਾ ਵੀ ਹਾਲ ਉਸ ਤਰ੍ਹਾਂ ਦਾ ਹੋ ਗਿਆ, ਜਨਮਾਂ ਜਨਮਾਂਤਰਾਂ ਦੀ ਮੈਲ ਹੈ। ਤੁਸੀਂ ਕਿਰਪਾ ਕਰੋ, ਸੰਗਤ ਵਿੱਚ ਬਿਠਾ ਕਰਕੇ ਇਹ

ਹੁਣ ਸੁਨਿਆਰ ਕੀ ਕਰਦਾ ਹੈ? ਉਹ ਕੰਚਨ ਨੂੰ ਸੋਨੇ ਦੇ ਵਿੱਚ, ਸੋਨੇ ਨੂੰ ਅੱਗ ਵਿੱਚ ਪਾਉਂਦਾ, ਤਾਉਂਦਾ, ਜਿਉਂ ਜਿਉਂ ਉਹ ਤਪਦਾ ਉਹਦੇ ਵਿੱਚ ਖੋਟ ਨਿਕਲਦੀ ਹੈ। ਕੱਚੋ ਕੰਚਨ ਭਇਓ ਸ਼ਬਦ ਗੁਰ ਸਰਬਣੇ ਸੁਣਿਓ, ਵਿਖਤੇ ਅੰਮ੍ਰਿਤ ਹੋਇਓ ਨਾਮ ਅੰਮ੍ਰਿਤ ਮੁਖ ਭਣਿਓ, ਲੋਹੋ ਲਾਲ ਨਦਰ ਸਤਿਗੁਰ ਜਦ ਧਾਰੇ, ਪਾਹਣ ਮਾਨਕ ਕਰੇ ਗਿਆਨ ਗੁਰ ਕਹਿਓ ਵਿਚਾਰੇ, ਕਾਠੋ ਸ੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨਕੇ ਗਹੇ, ਸਤਿਗੁਰ ਚਰਨ ਜਿਨ ਪਰਸਿਆ ਸੇ ਪਸ਼ੂ ਪ੍ਰੇਤ। ਉਹ ਪਸ਼ੂ ਪ੍ਰੇਤਾਂ ਤੋਂ ਨਰ ਬਣ ਗਏ, ਦੇਵਤੇ ਬਣ ਗਏ। ਸਤਿਗੁਰ ਜੀ ਕਹਿੰਦੇ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਬਣੇ ਸੁਣਿਓ, ਜਦੋਂ ਕੰਨਾਂ ਦੇ ਨਾਲ ਸ਼ਬਦ ਸੁਣਿਆ, ਜਦੋਂ ਕੰਨਾਂ ਦੇ ਨਾਲ ਬਾਣੀ ਨੂੰ ਸੁਣਿਆ, ਤੇ ਇਹਦਾ ਜਿਹੜਾ ਭਾਅ ਸੀ, ਇਹਦੀ ਕੀਮਤ ਜਿਹੜੀ ਸੀ ਉਹ ਵੱਧ ਗਈ, ਉਹ ਸੋਨੇ ਵਰਗਾ ਬਣ ਗਿਆ। ਉਹ ਜਿਹੜਾ ਉਹਦੀ ਕੀਮਤ ਇਸ ਤਰ੍ਹਾਂ ਦੀ ਬਣ ਗਈ, ਚੰਦਨ ਦੀ ਲੱਕੜੀ ਵਰਗਾ ਗੁਣਾਂ ਦੇ ਨਾਲ ਭਰਪੂਰ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਸੁਨਿਆਰ ਉਸ ਸੋਨੇ ਨੂੰ ਬਸੰਤਰ ਅੱਗ ਦੇ ਵਿੱਚ ਤਾ ਕਰਕੇ ਉਹਦੇ ਵਿੱਚ ਖੋਟ ਕੱਢ ਕੇ ਉਹਨੂੰ ਸੋਨਾ ਤੇ ਵਧੀਆ ਸੋਨਾ ਬਣਾ ਦਿੰਦਾ, ਇਹ ਸੰਗਤ ਰੂਪੀ ਭੱਠੀ ਦੇ ਵਿੱਚ ਬੈਠਾ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਵੀ ਜਨਮਾਂ ਜਨਮਾਂਤਰਾਂ ਦੀ ਮੈਲ ਜਿਹੜੀ ਮਨ ਨੂੰ ਲੱਗੀ ਹੈ ਉਹਨੂੰ ਲਾ ਕਰਕੇ ਮੈਨੂੰ ਸੋਨਾ ਤੇ ਸੁਨਾ

ਨਾਲ ਸੀ ਉਸ ਮੰਡੀ ਦੇ ਵਿੱਚ ਜਿਹੜਾ ਆੜ੍ਹਤੀ ਸੀ ਉਹਨੂੰ ਕਹਿੰਦੇ ਸੀ ਭਾਈ ਸਾਹਿਬ ਐਸੀ ਕਣਕ ਦਿਓ ਜਿਸ ਕਣਕ ਦੇ ਪ੍ਰਸ਼ਾਦੇ ਮਿੱਠੇ ਬਣਨ। ਉਹ ਬੜਾ ਸਿਆਣਾ ਸੀ, ਸੁਲਝਿਆ ਹੋਇਆ ਸੀਗਾ। ਉਸਨੇ ਉਹਦੀ ਬਾਂਹ ਫੜ ਕੇ ਆਖਿਆ ਕਾਕਾ ਕਣਕ ਜਿਹੜੀ ਮਰਜ਼ੀ ਲੈ ਜਾ, ਮਿੱਠੇ ਤੇ ਕੌੜੇ ਪ੍ਰਸ਼ਾਦੇ ਬਣਾਉਣੇ ਤੇਰੇ ਘਰਵਾਲੀ ਤੇ ਡਿਪੈਂਡ ਕਰਦਾ ਹੈ। ਕਹਿੰਦਾ ਉਹ ਕਿਵੇਂ? ਕਹਿੰਦਾ ਕਣਕ ਮਾੜੀ ਵੀ ਹੋਵੇਗੀ ਉਹ ਗੁਰੂ ਗੁਰੂ ਕਰਕੇ ਬਣਾਵੇਗੀ, ਮਿੱਠੇ ਪ੍ਰਸ਼ਾਦੇ ਬਣ ਜਾਣਗੇ। ਕਣਕ ਚੰਗੀ ਵੀ ਹੋਵੇਗੀ ਉਹ ਕੁੜ ਕੁੜ ਕਰਕੇ ਬਣਾਵੇਗੀ, ਮਿੱਠੇ ਪ੍ਰਸ਼ਾਦੇ ਨਹੀਂ ਕੌੜੇ ਪ੍ਰਸ਼ਾਦੇ ਬਣ ਜਾਣੇ ਨੇ। ਅਸੀਂ ਘਰ ਦੇ ਵਿੱਚ ਵੀ ਜਿਹੜਾ ਪ੍ਰਸ਼ਾਦਾ ਤਿਆਰ ਕਰਨਾ, ਰਸੋਈ ਦੇ ਵਿੱਚ ਵੀ ਜਿਹੜਾ ਪ੍ਰਸ਼ਾਦਾ ਤਿਆਰ ਕਰਦੇ ਗੁਰੂ ਗੁਰੂ ਕਰਕੇ ਕਰੀਏ, ਵਾਹਿਗੁਰੂ ਕਰਕੇ ਕਰੀਏ। ਸਤਿਗੁਰੂ ਜੀ ਇਹ ਗੱਲ ਕਹਿ ਰਹੇ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਇਹ ਜਿਹੜੀ ਦਾਤ ਹੈ ਦਿਨ ਰਾਤੀ, ਨਾਮ ਤੇਰਾ ਮੈਂ ਦਿਨ ਰਾਤ ਜਪਦਾ ਰਹਾਂ, ਗੁਣ ਗਾਵਾਂ ਦਿਨ ਰਾਤ, ਨਾਨਕ

ਔਖਦ ਦਾ ਭਾਵ ਹੈ ਦਵਾਈ, ਸਰਵ ਰੋਗ ਕੋ ਔਖਦ ਨਾਮ। ਸਾਰੀਆਂ ਬਿਮਾਰੀਆਂ ਦਾ ਇੱਕੋ ਹੀ ਇੱਕ ਦਵਾਈ, ਇੱਕੋ ਹੀ ਵੈਦ ਹੈ, ਇੱਕੋ ਹੀ ਡਾਕਟਰ ਹੈ। ਕਿਸੇ ਹਸਪਤਾਲ ਦੇ ਬਾਹਰ ਲਿਖਿਆ ਇੱਦਾਂ ਦਾ ਵੀ ਮੇਰੇ ਕੋਲ ਆਉਣ ਵਾਲੇ ਆ, ਇਹ ਡਾਕਟਰ ਦੇ ਦਰਸ਼ਨ ਕਰ, ਇਹਦਾ ਨਾਮ ਲੈ, ਤੇਰੇ ਦੁੱਖ ਦੂਰ ਹੋ ਜਾਣਗੇ। ਲਿਖਿਆ ਗੁਰਦੁਆਰਾ ਬੰਗਲਾ ਸਾਹਿਬ ਦੇ ਬਾਹਰ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠਾ, ਸਭ ਦੁੱਖ ਜਾਏ, ਸਾਰੇ ਦੁੱਖ ਚਲ ਜਾਂਦੇ ਨੇ ਗੁਰੂ ਦੇ ਦਰਸ਼ਨ ਕਰਨ ਦੇ ਨਾਲ। ਇੱਕੋ ਹੀ ਵੈਦ ਹੈ, ਕਦੇ ਹਸਪਤਾਲ ਦੇ ਵਿੱਚ ਜਾਓ ਤੁਸੀਂ, ਵੱਖਰੇ ਵੱਖਰੇ ਡਾਕਟਰ ਨੇ, ਇਹ ਹਾਰਟ ਸਪੈਸ਼ਲਿਸਟ ਹੈ, ਇਹ ਡੈਂਟਲ ਸਰਜਨ ਹੈ, ਇਹ ENT ਹੈ, ਸਕਿਨ ਸਪੈਸ਼ਲਿਸਟ ਹੈ, ਇਤ ਆਦਿ ਵੱਖਰੇ ਵੱਖਰੇ ਡਾਕਟਰ, ਵੱਖਰੀਆਂ ਵੱਖਰੀਆਂ ਦਵਾਈਆਂ। ਇੱਕੋ ਹੀ ਇੱਕ ਘਰ ਹੈ ਗੁਰੂ ਰਾਮਦਾਸ ਜੀ ਦਾ, ਜਿਹੜਾ ਇੱਕੋ ਹੀ ਡਾਕਟਰ ਹੈ, ਇੱਕੋ ਹੀ ਹੈ ਡਾਕਟਰ, ਮੇਰਾ ਵੈਦ ਗੁਰੂ ਗੋਬਿੰਦਾ। ਇੱਕੋ ਹੀ ਡਾਕਟਰ ਹੈ, ਸਾਰੀਆਂ ਦਵਾਈਆਂ ਦੀ ਇੱਕੋ ਹੀ ਪੁੜੀ ਦਿੰਦਾ, ਕਹਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ, ਐ ਲੈ ਗੁਰਸਿੱਖਾ, ਆ ਮੈਂ ਤੈਨੂੰ ਦਵਾਈ ਦੇਣ ਲੱਗਾ, ਇਹ ਮੁਖ ਦੇ ਰਾਹੀਂ ਅੰਦਰ ਜਾਣੀ ਹੈ, ਇਹ ਕਿਵੇਂ ਖਾਣੀ।

ਉਹ ਗੁਰਮੁਖ ਪਿਆਰਿਆ ਇਹ ਦਵਾਈ ਤੇਰੇ ਸਰੀਰ ਨੂੰ ਵੀ ਠੀਕ ਕਰੇਗੀ ਤੇ ਜਮਾਂ ਦੀ ਫਾਂਸੀ ਵੀ ਕੱਟੇਗੀ। ਕਿਸੇ ਹਸਪਤਾਲ ਵਿੱਚ ਇਸ ਤਰ੍ਹਾਂ ਦੀ ਦਵਾਈ ਨਹੀਂ ਮਿਲਦੀ। ਇਹ ਗੁਰੂ ਰਾਮਦਾਸ ਦੇ ਘਰ ਵਿੱਚ ਹੈ, ਇਹ ਗੁਰੂ ਰਾਮਦਾਸ ਜੀ ਦੇ ਨਾਮ ਜਪਿਆ ਸਤਿਗੁਰੂ ਜੀ ਕਹਿ ਰਹੇ ਨੇ ਤੇਰੇ ਸਾਰੇ ਰੋਗ ਦੁੱਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਕਿੰਨੀਆਂ ਘਟਨਾਵਾਂ ਇੱਥੇ ਹੋਈਆਂ ਨੇ ਹਰਿਮੰਦਰ ਸਾਹਿਬ ਵਿੱਚ, ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ, ਕਿਵੇਂ ਉਹ ਵਿਅਕਤੀ ਇਸ ਤਰ੍ਹਾਂ ਦੇ ਆਏ ਨੇ ਜਿਨ੍ਹਾਂ ਨੂੰ ਸਟ੍ਰੈਚਰਾਂ ਤੇ ਪਾ ਕਰਕੇ ਵੀਲ ਚੇਅਰਾਂ ਤੇ ਲੈ ਕੇ ਆਉਂਦਾ, ਤੁਰਨੋਂ ਸਮਰੱਥ ਹੋ ਗਏ ਸਨ, ਡਾਕਟਰਾਂ ਨੇ ਕਹਿ ਦਿੱਤਾ ਸੀ ਇਹ ਘਰ ਲੈ ਜਾਓ, ਇਹ ਠੀਕ ਨਹੀਂ ਹੋ ਸਕਦੇ। ਮੈਨੂੰ ਯਾਦ ਹੈ ਕਿ ਜਿੱਥੇ ਦਾਸ ਦੀ ਸੇਵਾ ਅਮਰੀਕਾ ਚ ਗੁਰਦੁਆਰਾ ਸਾਹਿਬ ਦੇ ਵਿੱਚ, ਉੱਥੇ ਇੱਕ ਮੇਰੇ ਕੋਲ ਪ੍ਰੇਮੀ ਆਇਆ ਗੁਰੂ ਘਰ ਵਿੱਚ, ਮੱਥਾ ਟੇਕ ਕਰਕੇ ਜਦੋਂ ਬਾਹਰ ਨਿਕਲਿਆ ਰੋਂਦਾ ਆਇਆ। ਮੈਂ ਕਿਹਾ ਕੀ ਗੱਲ ਹੈ, ਤੂੰ ਗੁਰੂ ਨੂੰ ਮਿਲ ਕੇ ਆਇਆ ਰੋਂਦਾ ਆਇਆ, ਕੀ ਗੱਲ ਹੈ? ਕਹਿੰਦਾ ਮੇਰਾ ਪੁੱਤਰ ਬੜਾ ਬਿਮਾਰ ਹੈ, ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ। ਉਹ ਮੈਂ ਕਿਹਾ ਡਾਕਟਰਾਂ ਨੇ ਜਵਾਬ ਦਿੱਤਾ, ਗੁਰੂ ਨੇ ਜਵਾਬ ਤੇ ਨਾ ਦਿੱਤਾ? ਗੁਰੂ ਜਵਾਬ ਨਹੀਂ ਦਿੰਦਾ, ਗੁਰੂ ਰਾਮਦਾਸ ਜਵਾਬ ਨਹੀਂ ਦੇਵੇਗਾ? ਇਸ ਤਰ੍ਹਾਂ ਦੇ ਵਿਅਕਤੀ ਇੱਥੇ ਆਏ ਨੇ ਜਿਹੜੇ ਜਿਨ੍ਹਾਂ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ, ਸਟ੍ਰੈਚਰਾਂ ਤੇ ਆਏ ਨੇ, ਵੀਲ ਚੇਅਰਾਂ ਤੇ ਆਏ ਨੇ, ਮੋਢਿਆਂ ਤੇ ਚੁੱਕ ਚੁੱਕ ਕੇ ਅੰਦਰ ਲੈ ਕੇ ਆਏ ਨੇ, ਪਰ ਮੇਰਾ ਵੈਦ ਗੁਰੂ ਗੋਬਿੰਦਾ ਅਮਿਓ ਦ੍ਰਿਸ਼ਟ ਸ਼ੁਭ ਕਰੇ ਹਰੇਕ ਪਾਪ ਸਕਲ ਮਲ। ਬਹੁਤਾ ਕੁਝ ਨਹੀਂ, ਗੁਰੂ ਸਾਹਿਬ ਜੀ ਨੇ ਨਿਗਾਹ ਭਰ ਕੇ ਵੇਖਿਆ, ਉਹ ਕੱਚੋ ਕੰਚਨ ਹੋ ਗਏ। ਉਹ ਔਰ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ, ਇੱਥੋਂ ਉਹਨਾਂ ਨੂੰ ਤੋੜ ਕੇ ਭੇਜਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੀਆਂ ਬਖਸ਼ਿਸ਼ਾਂ ਕਰਦੇ ਨੇ, ਗੁਰਸਿੱਖਾਂ ਬਾਣੀ ਪੜਿਆ ਕਰ, ਨਾਮ ਜਪਿਆ ਕਰ, ਸਿਮਰਨ ਕਰਿਆ ਕਰ, ਇਹਦੇ ਨਾਲ ਵੀ ਰੋਗ ਦੂਰ ਹੁੰਦੇ ਨੇ। ਇਹ ਤਿੰਨੇ ਤਾਪ ਨਿਵਾਰਨ ਹਾਰ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਘਨ ਨਾ ਕੋ ਲਾਗੈ ਜਾਂ ਕੀ, ਪ੍ਰਭ ਆਗੇ ਅਰਦਾਸ। ਇਹ ਤਿੰਨਾਂ ਤਰ੍ਹਾਂ ਦੇ ਤਾਪ, ਮਾਨਸਿਕ ਰੋਗੀ ਹੋਵੇ, ਸਰੀਰਕ ਰੋਗੀ ਹੋਵੇ, ਆਤਮਕ ਰੋਗੀ ਹੋਵੇ, ਇਹਨਾਂ ਸਾਰਿਆਂ ਰੋਗਾਂ ਨੂੰ ਠੀਕ ਕਰਨ ਦੀ ਸਮਰੱਥਾ ਰੱਖਦਾ। ਤੇ ਨਾਲੇ ਇਹ ਜਿਹੜੀ ਦਵਾਈ ਹੈ ਬੰਦੇ ਨੂੰ ਹਉਮੈ ਨੂੰ ਮੈਂ ਨੂੰ ਮਾਰਦੀ ਹੈ, ਜਿਹੜਾ ਇਹਦੇ ਅੰਦਰ ਮੈਂ ਵਾਂ, ਮੈਂ ਕਰਤਾ ਮਰ ਗਿਆ, ਤੂੰ ਕਰਦਾ ਤਰ ਗਿਆ, ਜਿਹਨਾਂ ਨੇ ਮੈਂ ਕੀਤੀ ਉਹ ਮਰ ਗਏ, ਜਿਹਨਾਂ ਨੇ ਤੂੰ ਕੀਤਾ ਉਹ ਤਰ ਗਏ। ਸਤਿਗੁਰੂ ਜੀ ਕਹਿੰਦੇ ਇਹ ਦਵਾਈ ਜਿਹੜੀ ਹੈ ਮਨੁੱਖ ਦੇ ਅੰਦਰੋਂ ਹਉਮੈ ਨੂੰ

ਅਗਮ ਅਗਾਧ ਹੈ, ਤੇਰੇ ਤੱਕ ਸਾਡੇ ਇਹ ਸਰੀਰ ਦੇ ਇੰਦਰੇ ਪਹੁੰਚ ਨਹੀਂ ਕਰ ਸਕਦੇ। ਅਗਮ ਅਗਾਧ ਬੋਧ ਬਹੁਤ ਡੂੰਘਾ ਬਹੁਤ ਗਹਿਰਾ, ਅਪਰੰਪਰ ਪੁਰਖ ਅਪਾਰੀ ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਇਹਨਾਂ ਗਿਆਨ ਇੰਦਰਿਆਂ ਦੇ ਨਾਲ ਇਹਨਾਂ ਸਰੀਰਕ ਇੰਦਰਿਆਂ ਦੇ ਨਾਲ ਤੇਰੇ ਤੱਕ ਪਹੁੰਚ ਨਹੀਂ ਕਰ ਸਕਦੇ। ਤੂੰ ਸਮਰੱਥ ਹੈ, ਤੂੰ ਗਹਿਰਾ ਹੈ, ਤੂੰ ਗਹਿਰ ਗੰਭੀਰਾ ਹੈ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਤ ਬਖਸ਼ਿਸ਼ ਕਰ, ਸਾਡੇ ਤੇ ਕਿਰਪਾ ਕਰ, ਸਾਡੇ ਜੀਵਾਂ ਤੇ ਤਰਸ ਕਰ। ਇਹ 84 ਲੱਖ ਜੂਨਾਂ ਭੁਗਤ ਕੇ ਮਨੁੱਖਾ ਜਨਮ ਲਿਆ, ਕਦੇ ਧਿਆਨ ਮਾਰਿਓ ਇਸ ਵਾਲੇ ਪਾਸੇ, ਬੜਾ ਕੀਮਤੀ ਦੁਰਲੱਭ ਦੇ ਪਾਈ ਵਡ ਭਾਗੀ, ਨਾਮ ਨਾ ਜਪੈ ਤਾਂ ਆਤਮ ਘਾਤੀ, ਮਰ ਨਾ ਜਾਹੀ ਜਿਨ੍ਹਾਂ ਬਿਸਰਤ ਨਾਮ, ਨਾਮ ਵੀ ਹੁਣ ਜੀਵਨ ਕੌਣ ਕਾਮ। ਉਹ 84 ਲੱਖ ਜੂਨਾਂ ਤੋਂ ਭੁਗਤ ਕੇ ਅਸੀਂ ਆਏ ਹਾਂ, ਇਹ ਮਨੁੱਖਾ ਜਨਮ ਪ੍ਰਾਪਤ ਹੋਇਆ, ਇਹ ਕਾਹਦੇ ਵਾਸਤੇ ਮਿਲਿਆ ਸੀ? ਵੀ ਈਟ ਵੀ ਮੈਰੀ ਨਹੀਂ, ਖਾਓ ਪੀਓ ਮੌਜਾਂ ਕਰੋ, ਇਹ ਜੱਗ ਮਿੱਠਾ ਅਗਲਾ ਕਿਸਨੇ ਡਿੱਠਾ। ਇਹ ਖਾਣ ਪਾਣ ਵਾਸਤੇ ਨਹੀਂ ਮਿਲਿਆ ਸੀ, ਇਹ ਮਿਲਿਆ ਸੀ ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਮੈਂ ਤੈਨੂੰ ਇਸ ਕਰਕੇ ਦਿੱਤਾ ਸੀਗਾ, ਬਾਣੀ ਪੜ੍ਹਿਆ ਕਰ ਤੇ ਬਾਣੀ ਸੁਣਿਆ ਕਰ। ਅੱਜ ਗੁਰਮੁਖ ਪਿਆਰਿਓ ਧਿਆਨ ਮਾਰ ਕੇ ਵੇਖ ਲਈਓ, ਸਾਡੇ ਕੋਲ ਬਾਣੀ ਪੜ੍ਹਨ ਜੋਗਾ ਵੀ ਸਮਾਂ ਨਹੀਂ ਰਹਿ ਗਿਆ, ਬਾਣੀ ਸੁਣਨ ਜੋਗਾ ਵੀ ਸਮਾਂ ਨਹੀਂ ਰਹਿ ਗਿਆ। ਅਸੀਂ ਤਾਂ ਘਰ ਵਿੱਚ ਜਿਹੜੀ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਦੇ ਵਿੱਚੋਂ ਆਸਾ ਜੀ ਦੀ ਵਾਰ ਦਾ ਕੀਰਤਨ ਚੱਲ ਰਿਹਾ ਹੁੰਦਾ, ਅਸੀਂ ਤਾਂ ਆਪਣੇ ਘਰ ਦਾ ਟੀਵੀ ਵੀ ਆਨ ਕਰਨ ਨੂੰ ਤਿਆਰ ਨਹੀਂ ਹੁੰਦਾ ਕਿ ਸਾਡੀ ਨੀਂਦ ਨਾ ਖਰਾਬ ਹੋ ਜਾਵੇ, ਉਹ ਵੀ ਸੁਣਨ ਵਾਸਤੇ ਤਿਆਰ ਨਹੀਂ। ਮਹਾਰਾਜ ਸੱਚੇ ਪਾਤਸ਼ਾਹ, ਤੂੰ ਗਹਿਰ ਗੰਭੀਰਾ ਹੈ, ਤੇਰੀ ਡੂੰਘੀ ਵਿਚਾਰ ਧਾਰਾ ਹੈ, ਤੂੰ ਅਪਹੁੰਚ ਹੈ, ਸਾਡੇ ਇੰਦਰਿਆਂ ਦੇ ਨਾਲ ਤੇਰੇ ਤੱਕ ਪਹੁੰਚ ਰਹੀ

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ ਟ੍ਰੈਡੀਸ਼ਨਲ ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th Street, Northeast, Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ ਨਾਰਥ ਈਸਟ, ਕੈਲਗਰੀ।

ਗੁਰੂ ਗ੍ਰੰਥ ਸਾਹਿਬ ਜੀ ਸਰਵ ਸਾਂਝੀ ਬਾਲਤਾ ਤੇ ਪਿਆਰ ਦਾ ਸੁਨੇਹਾ ਦਿੰਦੇ ਨੇ। ਕਿਸੇ ਵਿਦਵਾਨ ਦਾ ਕਥਨ ਹੈ, ਜਿਨਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਮਾਨੋ। ਸਤਿਗੁਰਾਂ ਬੜੀ ਪਿਆਰੀ ਬਾਤ ਦੱਸੀ ਹੈ, ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਵਹਰਾ ਜੀਉ। ਸਾਰੀ ਮਨੁੱਖਤਾ ਅਸੀਂ ਇੱਕ ਪਰਿਵਾਰ ਹਾਂ, ਕੀ ਅਸੀਂ ਕਿਸੇ ਪ੍ਰਤੀ ਮਨ ਵਿੱਚ ਈਰਖਾ ਦੁਐਸ਼ ਦੁਸ਼ਮਣੀ ਤੇ ਨਹੀਂ ਰੱਖੀ ਬੈਠੇ। ਜੇ ਅਸੀਂ ਕਿਸੇ ਦੀ ਚੜ੍ਹਦੀ ਕਲਾ ਦੇਖ ਕੇ, ਕਿਸੇ ਦੀਆਂ ਚੰਗਿਆਈਆਂ ਦੇਖ ਕੇ, ਕਿਸੇ ਨੂੰ ਸੁਖੀ ਦੇਖ ਕੇ ਮਨ ਵਿੱਚ ਸਾੜਾ ਰੱਖਦੇ ਹਾਂ ਤੇ ਅਜੇ ਅਸੀਂ ਗੁਰੂ ਨੂੰ ਨਹੀਂ ਮੰਨਿਆ। ਅੱਜ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਗੁਰਤਾ ਗੱਦੀ ਪਾਵਨ ਪੁਰਬ ਮਨਾ ਰਹੇ ਹਾਂ। ਹਿਰਦੇ ਝਾਤ ਮਾਰੀਏ ਕਿ ਅਸੀਂ ਉਸ ਮੁੱਢਲੇ ਸਿਧਾਂਤਾਂ ਦੇ ਨਾਲ ਜੁੜੇ ਹੋਏ ਹਾਂ, ਜਿਹੜੀ ਪਿਆਰ ਤੇ ਨਿਮਰਤਾ ਸ਼ਰਧਾ ਦੀ ਗੁੜਤੀ ਬਾਬੇ ਨਾਨਕ ਨੇ ਕੁੱਟ ਕੁੱਟ ਕੇ ਸਾਡੀ ਝੋਲੀ ਪਾਈ ਸੀ ਕਿ ਅਸੀਂ ਉਹ ਝੋਲੀ ਸਾਂਭੀ ਹੋਈ। ਉਹ ਮੇਰੇ ਬਾਬਾ ਨਾਨਕ ਗਰੀਬਾਂ ਤੇ ਕੋੜੀਆਂ ਤੇ ਦੁਖਿਆਰਿਆਂ ਦੇ ਵੀ ਜਾ ਕੇ ਦਰਵਾਜ਼ੇ ਖੜਕਾਉਂਦੇ ਸਨ ਕਿ ਉਹ ਪਿਆਰ ਅਸੀਂ ਆਪਣੇ ਹਿਰਦੇ ਵਿੱਚ ਸੰਭਾਲਿਆ ਹੋਇਆ ਹੈ। ਸਭ ਕੁਝ ਸੁਣ ਕੇ ਜੇ ਹਿਰਦੇ ਝਾਤ ਮਾਰਾਂਗੇ, ਇੰਝ ਲੱਗਦਾ ਏ ਜਿਵੇਂ ਅਸੀਂ ਮੁੱਢਲੇ ਸਿਧਾਂਤਾਂ ਤੋਂ ਬਹੁਤ ਦੂਰ ਚਲੇ ਗਏ ਹਾਂ। ਅੱਜ 300 ਸਾਲਾਂ ਮਨਾ ਰਹੇ ਹਾਂ। ਪਿਆਰਿਓ, ਕੋਈ ਨਾ ਕੋਈ ਗੁਰੂ ਦੀ ਗੱਲ ਮਨ ਕੋਲੋਂ ਮਨਾ ਲਈਏ। ਫਰੈਂਕਫਿਨ ਕੰਪਨੀ ਵੱਲੋਂ ਆਪ ਸਿੱਖ ਸੰਗਤਾਂ ਨੂੰ ਇੱਕ ਪਿਆਰਾ ਜਿਹਾ ਸੰਦੇਸ਼, 300 ਸਾਲ ਗੁਰੂ ਦੇ ਨਾਲ ਸਤਿਗੁਰਾਂ ਦੀ ਪਾਵਨ ਬਾਣੀ ਦੀ ਇਹ ਪਿਆਰੀ ਜੀ ਕੈਸਟ ਮੇਰੇ ਵੀਰ ਜੋਏ ਅਤਲ ਜੀ ਦੇ ਮਿਊਜ਼ਿਕ ਨਾਲ ਸਵਾਰ ਕੇ, ਸ਼ਿੰਗਾਰ ਕੇ ਤੇ ਸਤਿਗੁਰਾਂ ਦੇ ਪਾਵਨ ਪੁਰਬ ਨੂੰ ਸਮਰਪਿਤ ਆਪ ਸੰਗਤਾਂ ਨੂੰ ਭੇਟ ਕਰ ਰਹੇ ਹਾਂ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-809-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th Street, Northeast, Calgary।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

0: ਸੰਦੀਪ ਪਲਾਹਾ ਡੇਜਾਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਹਰ ਜੋਗ

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੀਤਾ, ਕੇਵਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਾਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਨ ਸਿੱਧੀ ਕਿਨੈ ਨਾ ਪਾਈ ਆ, ਕਰਮ ਮਿਲੈ ਨਾਹੀ ਠਾਕ ਰਹਾਈ ਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਬਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖ ਖਾਏ ਚਲੀ ਹੈ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਝੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰ ਹੈ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਾਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗਤ, ਜਿਤ ਹਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾ। ਕਾਹੇ ਰੇ ਮਨ ਚਿਤ ਵੈ ਉਦਮ, ਜਾ ਹਰ ਹਰ ਜੀਓ ਪਰਿਆ। ਸੈਲ ਪੱਥਰ ਮਹਿ ਜੰਤੋ ਪਾਏ, ਤਾਕਾ ਰਿਜ ਕਾ ਕਰ ਧਰਿਆ।
ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਓ। ਜਨਨ ਪਿਤਾ ਲੋਕ ਸੁਤ ਬਣਤਾ, ਕੋਇ ਨ ਕਿਸਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ। ਊਡੇ ਊਡਾਵੈ ਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ।

0: ਸਿਉਂ।
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਹੋ ਤੂੰ ਮਨ ਮੇਰੇ ਦੁੱਖ ਸਾਵੇ ਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋਂ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ, ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਬਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ, ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੂਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀ ਆਏ ਵਡਿਆਈਆ। ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ। ਆਨੰਦ

ਮੁਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈ ਹੋ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਜੀ ਨਹਿ ਜਾਈ, ਨਿਤ ਨਿਤ ਰੱਖ ਔਰ ਧਾਰੋ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ।

ਸਭ ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ। ਦਸਾਂ ਪਾਤ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੇ ਤਿਨ੍ਹਾਂ ਦੀ ਕਮਾਈ

ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੇ।

ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ।

ਪਿੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ।

ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾ ਤਾਪ ਸਿਰਜਣ ਹਾਰੈ ਧਾਰਿਆ। ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹੇ ਨਾਮ ਕਰ ਆਪਣੇ ਚੇਰੇ। ਆਪਣੀ ਸਰਨ ਰਾਖ ਪ੍ਰਭ ਦਾਤੇ, ਗੁਰੂ ਪ੍ਰਸਾਦ ਕਿੰਨੈ ਬਿਰਲੈ ਜਾਤੇ। ਸੁਨਹੁ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸਹਿ ਮੇਰੇ ਚੀਤਾ। ਨਾਨਕ ਏਕ ਕਰੈ ਅਰਦਾਸ, ਬਿਸਰ ਨਾਹੀ ਪੂਰਨ ਗੁਣ ਤਾਸ। ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ 24 ਘੰਟੇ 7 ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ, ਪੰਜਾਬੀ ਰੇਡੀਓ ਕੈਲਗਰੀ ਦੇ ਹੋਸਟ ਪ੍ਰੋਫੈਸਰ ਮਨਜੀਤ ਸਿੰਘ ਪਿਆਸਾ ਦੁਆਰਾ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5646। ਇਹਨਾਂ ਦਾ ਪਤਾ ਹੈ 2023 34th ਸਟਰੀਟ, ਨੌਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
3: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210, 2323, 32nd ਐਵਨਿਊ, ਨੌਰਥ ਈਸਟ, ਕੈਲਗਰੀ।
4: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।